ਤਾਂ ਸੁਹਾਗਣੀ ਜਦੋਂ ਆਪਾਂ ਸਤਿਗੁਰਾਂ ਦੇ ਕੋਲ ਆਉਂਦੇ ਹਾਂ ਅਸੀਂ ਕਿੰਨੇ ਵੀ ਮਨਮੁੱਖ ਹੋਈਏ ਸਤਿਗੁਰੂ ਸਾਨੂੰ ਤਰੀਕਾ ਦੱਸਦੇ ਨੇ ਗੁਰਮੁਖ ਬਣਨ ਦਾ ਦੁਹਾਗਣ ਨੂੰ ਸੁਹਾਗਣ ਕਿੱਦਾਂ ਬਣਨਾ ਉਹ ਦੱਸਦੇ ਨੇ ਅੱਜ ਵੀ ਇਹੋ ਦੱਸਿਆ ਉਹਨਾਂ ਨੇ ਸੂਹਬ ਤਾਂ ਸੁਹਾਗਣੀ ਸੂਹਬ ਹੁੰਦਾ ਸੂਹੇ ਵੇਸ ਵਾਲੀ ਜਿਹਨੇ ਮਾਇਆ ਦਾ ਰੰਗ ਸੁਰਤੀ ਨੂੰ ਚਾੜਿਆ ਇਹ ਆਪਾਂ ਨੂੰ ਵੀ ਕਿਹਾ ਸਾਰਿਆਂ ਨੂੰ ਇਹ ਕਹਿੰਦੀ ਭੈਣਾਂ ਨੂੰ ਨਹੀਂ ਕਿਹਾ ਸੁਰਤੀਆਂ ਸਾਡੀਆਂ ਨੂੰ ਕਿਹਾ ਸੂਹਬ ਵੀ ਤੂੰ ਸੂਹਾ ਰੰਗ ਵਿਕਾਰਾਂ ਦਾ ਰੰਗ ਮਾਇਆ ਦਾ ਰੰਗ ਮੰਨਿਆ ਗਿਆ ਜਦੋਂ ਪੰਜਾਂ ਚੋਰਾਂ ਦੇ ਨਾਲ ਇਹ ਉਹਨਾਂ ਦੇ ਪਿੱਛੇ ਲੱਗ ਜਾਂਦੀ ਹੈ ਨਾ ਪੰਚ ਦੂਤ ਮਿਲ ਫਿਰੋਂ ਵਿਛੋੜੀ ਉਹ ਇਹਨੂੰ ਵਾਹਿਗੁਰੂ ਨਾਲੋਂ ਦੁਹਾਗਣ ਕਰ ਦਿੰਦੇ ਨੇ ਅਤੇ ਆਪਣੇ ਨਾਲ ਜੋੜ ਲੈਂਦੇ ਨੇ ਅਤੇ ਉਹ ਸਾਰਾ ਰੰਗ ਫਿਰ ਇੱਥੇ ਉਹੀ ਚੜ੍ਹਦਾ ਜਾਂਦਾ ਜਿਹਨੂੰ ਕਹਿੰਦੇ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇੰਨੀ ਬਾਤੀ ਸ਼ੋਅ ਪਾਈਏ ਨਾ ਉਹ ਫਿਰ ਆਪਣੇ ਖਸਮ ਵਾਲੀ ਸੁਹਾਗਣ ਤਾਂ ਹੀ ਹੋਏਗੀ ਨਾ ਜੇ ਖਸਮ ਦੇ ਵਿੱਚ ਸਮਾਏਗੀ ਤਾਂ ਹੈ ਨਾ ਉਹਦੀ ਫਿਰ ਉਹ ਲਾਗੇ ਇਹਨੂੰ ਨਹੀਂ ਆਉਣ ਦਿੰਦਾ ਉਹ ਇਹਨੂੰ ਛੱਡ ਦਿੰਦਾ ਵਾ ਇਹਨੂੰ ਦੁਹਾਗਣ ਕਰ ਦਿੰਦਾ ਵਾ ਹੈ ਨਾ ਅਤੇ ਫਿਰ ਜਦੋਂ ਸਤਿਗੁਰੂ ਤੋਂ ਆ ਕੇ ਸਿੱਖਦੇ ਹਾਂ ਉਹ ਦੁਹਾਗਣ ਵੀ ਮਨਮੁੱਖ ਆ ਕੇ ਵੀ ਬੇਨਤੀ ਕਰਦੇ ਆ ਅਤੇ ਸਤਿਗੁਰੂ ਫਿਰ ਸਾਨੂੰ ਤਰੀਕਾ ਦੱਸਦੇ ਨੇ ਕਹਿੰਦੇ ਤੂੰ ਵੀ ਜੇ ਕਿਤੇ ਨਾਮ ਮੰਨ ਕੇ ਨਾ ਸਤਿਗੁਰੂ ਦੀ ਗੱਲ ਅਤੇ ਨਾਮ ਜਪਣਾ ਸ਼ੁਰੂ ਕਰ ਦੇ ਤਾਂ ਸੁਹਾਗਣ ਹੋ ਸਕਦੀ ਸੂਹਬ ਤਾਂ ਸੁਹਾਗਣੀ ਜੇ ਮੰਨ ਲਏ ਸੱਚ ਨਾਉ ਵੇਖੋ ਕਿੱਡਾ ਕਹਿੰਦੇ ਇੰਨਾ ਰੂਪ ਚੜ੍ਹ ਜਾਏਗਾ ਤੇਰੇ ਰੂਪ ਚੜ੍ਹੇ ਇਹ ਰੂਪ ਮਨ ਦੀ ਗੱਲ ਕਰ ਰਹੇ ਹਾਂ ਮਨ ਤੇਰਾ ਇੰਨਾ ਸੋਹਣਾ ਹੋ ਜਾਏਗਾ ਇਹ ਮਨ ਸੁੰਦਰ ਆਪਣ ਹਰ ਨਾਮ ਮਜੀਠ ਰੰਗ ਰੀ ਕਹਾਂ ਰੰਗਣ ਜੇ ਥੀ ਪਿਆਰੇ ਆ ਤੁਸੀਂ ਉਹ ਰੰਗ ਰਹੇ ਹੋ ਦੇਖੋ ਕਿੱਡਾ ਸੋਹਣਾ ਹੋ ਜਾਣਾ ਕਾਇਆ ਰੰਗਣ ਜੇ ਥੀ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਠੇਠ ਜਿਨਕੇ ਚੋਲੇ ਰਤੜੇ ਪਿਆਰੇ ਕੰਧ ਤਿੰਨਾ ਕੇ ਪਾਸ ਉਹ ਤਾਂ ਬੜਾ ਤਿਆਰ ਆ ਸਾਨੂੰ ਅੰਗੀਕਾਰ ਕਰਨ ਲਈ ਧੂੜ ਤਿੰਨਾ ਕੀ ਜੇ ਮਿਲੇ ਜੀ ਕਹੋ ਉੱਥੇ ਫਿਰ ਲਿਖਿਆ ਜਦੋਂ ਤੁਸੀਂ ਆ ਜਾਂਦੇ ਹੋ ਸਤਿਗੁਰੂ ਫਿਰ ਆਪ ਹੀ ਕਿਰਪਾ ਕਰ ਲੱਗਦੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਉਹਨੂੰ ਦੁਹਾਗਣੀ ਜਿਹੜੀ ਸੀ ਉਹ ਹੁਣ ਸੁਹਾਗਣੀ ਹੋ ਗਈ ਕੰਤ ਨੂੰ ਭਾ ਗਈ ਆਪੇ ਹੀ ਰਾਵੇ ਹੁੰਦਾ ਸਮਾ ਲੈਣਾ ਆਪਣੇ ਵਿੱਚ ਨਾਨਕ ਸੁਹਾਗਣੀ ਕਾ ਕਿਆ ਚੇਨ ਹੈ ਅੰਦਰ ਸੱਚ ਮੁੱਖ ਉਜਲਾ ਖਸਮੇ ਮਾਹੇ ਸਮਾਏ ਉਹ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ ਉਸ ਸੁਰਤੀ ਦਾ ਉਸ ਮਨ ਦਾ ਇਹ ਫਿਰ ਅਵਸਥਾ ਬਣ ਜਾਂਦੀ ਆ ਪਰ ਉਹਦੇ ਵਾਸਤੇ ਸਾਨੂੰ ਤਰਲੇ ਕੱਢਣੇ ਪੈਂਦੇ ਆ ਜਿਹੜੇ ਤੁਸੀਂ ਕੱਢ ਰਹੇ ਹੋ ਖਸਮ ਦੇ ਕਹਿੰਦੇ ਉਹ ਰੁੱਸ ਗਿਆ ਵਾ ਅਤੇ ਰੁੱਸੇ ਨੂੰ ਇਹ ਮਨਾਉਣ ਦਾ ਤਰੀਕਾ ਦੱਸਿਆ ਗੁਰਬਾਣੀ 'ਚ ਇਹਨਾਂ ਨੂੰ ਸਖੀਆਂ ਕਿਹਾ ਗੁਰਮੁਖ ਸਖੀਆਂ ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆਂ ਆ ਜਾ ਰਹੀਆਂ ਸਖੀਆਂ ਕਿਹਾ ਆਪਾਂ ਕਿਤੇ ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆਂ ਹਰਨਾਮ ਸਲਾਹੇ ਨਿਤ ਹਰ ਕੋ ਇਹਨਾਂ ਬਲਹਾ ਹਰ ਬਲ ਕੋ ਬਲਹਾਰੀਆਂ ਵਾਹਿਗੁਰੂ ਤੂੰ ਬਲਹਾਰ ਜਾਣਾ ਜਦੋਂ ਆਪਾਂ ਕਹਿੰਦੇ ਵਾਹ ਗੁਰੂ ਵਾਹ ਉਹ ਸੁਣ ਸਖੀਏ ਮਿਲ ਉੱਦਮ ਕਰੇ ਹੈ ਕੀ ਲਿਖਿਆ ਗੁਰਬਾਣੀ 'ਚ ਆ ਜਿਹੜਾ ਤੁਸੀਂ ਉੱਦਮ ਕਰਦੇ ਹੋ ਇਹਦੇ ਨਾਲ ਮੰਨ ਸਕਦਾ ਵਾਹਿਗੁਰੂ ਆਪਣੀਆਂ ਸੁਰਤੀਆਂ ਸੁਹਾਗਣਾ ਹੋ ਸਕਦੀਆਂ ਵਾ ਕਿਤੇ ਸੁਣ ਸਖੀਏ ਮਿਲ ਉੱਦਮ ਨਹੀਂ ਕਰਦੇ ਆਪਾਂ ਨਾ ਹਾਂ ਸੰਗਤ 'ਚ ਤਾਂ ਬਹਿੰਦੇ ਨਹੀਂ ਜਿੱਥੇ ਨਾਮ ਜਪਦਾ ਹੋਵੇ ਉੱਥੇ ਤਾਂ ਬਹਿੰਦਾ ਹੀ ਕੋਈ ਨਹੀਂ ਹੈ ਨਾ ਬਸ ਮੱਥਾ ਟੇਕਿਆ ਤਾਂ ਚੱਲੇ ਗਏ ਭਾਵੇਂ ਕੰਮ ਕੋਈ ਵੀ ਨਹੀਂ ਬਾਹਰ ਔਖਾ ਵਾ ਨਾ ਜਪਣਾ ਉੱਦਾਂ ਗੱਲਾਂ ਜਿੰਨੀਆਂ ਮਰਜ਼ੀ ਆਪਾਂ ਕਰੀ ਜਾਂਦੇ ਸਤਿਗੁਰਾਂ ਤਾਂ ਹੀ ਕਿਹਾ ਨਾ ਜੇ ਬੋਲਦੇ ਹੋ ਨਾ ਵਾਹਿਗੁਰੂ ਤਾਂ ਜੀਵਨ ਤਾਂ ਵਾ ਸਾਡਾ ਆਖਾਂ ਜੀਵਾਂ ਵਿਸਰੇ ਜੇ ਵਿਸਰਿਆ ਵਾਹਿਗੁਰੂ ਤਾਂ ਮਰੇ ਹੋਏ ਹਾਂ ਅਸੀਂ ਵਿਸਰੇ ਮਰ ਜਾਊਂ ਅੱਗੇ ਲਿਖਿਆ ਆਖਣ ਔਖਾ ਵਾਹਿਗੁਰੂ ਕਹਿਣਾ ਬੜਾ ਔਖਾ ਹੈ ਨਾ ਥੱਕ ਜਾਂਦੇ ਹਾਂ ਅਤੇ ਸਬਕ ਦੇ ਮੁਸ਼ਕਤ ਘਾਲਣੀ ਪੈਣੀ ਤੁਹਾਨੂੰ ਜਿਹਨੇ ਇਨਾਮ 'ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁੱਖ ਉਜਲੇ ਸੁਹਾਗਣੀ ਕਿਉਂ ਨਾ ਹੋਏਗੀ ਵੀ ਸੁਰਤੀ ਸੁਹਾਗਣੀ ਕਾ ਕਿਆ ਚੇਨ ਹੈ
ਅੰਦਰ ਸੱਚਮੁਖ ਉਜਲਾ ਖਸਮੇ ਮਾਹੇ ਸਮਾਏ। ਉੱਥੇ ਫਿਰ ਲਿਖਿਆ ਉਹਨਾਂ ਨੇ, ਸੁਣ ਸਖੀਏ ਮਿਲ ਉੱਦਮ ਕਰਿਆ, ਇਹਦੇ ਉੱਦਮ ਕਰਿਆ ਕਰੋ ਸਾਰੇ, ਮਨਾਏ ਲੈ ਹੈ ਕੰਤੇ, ਮਾਣ ਤਿਆਗ ਹਉਮੈ ਛੱਡ ਦਿਓ, ਕਰ ਭਗਤ ਠਗੌਰੀ। ਆਹ ਜਿਹੜੀ ਕਰ ਰਹੇ ਹੋ, ਵਾਹ ਗੁਰੂ, ਇਹ ਠੱਗ ਬੂਟੀ ਲਾਓ ਉਹਨੂੰ, ਇਹ ਠੱਗ ਨਾਲ ਆਪਾਂ ਉਹਨੂੰ ਠੱਗ ਲੈਣਾ। ਕਿਤੇ ਮਾਣ ਤਿਆਗ ਕਰ ਭਗਤ ਠਗੌਰੀ, ਮੋਹ ਸਾਧੂ ਮੰਤੇ, ਸਾਧੂਆਂ ਦਾ ਮੰਤਰ ਹੈ ਇਹਦੇ ਨਾਲ ਤੁਸੀਂ ਉਹਨੂੰ ਮੋਹ ਲੈਣਾ, ਵਾਹ ਗੁਰੂ ਜਦੋਂ ਕਰਦੇ ਹੋ। ਕਿਤੇ ਵਸ ਆਇਆ ਫਿਰ ਛੋੜ ਨਾ ਜਾਈ, ਕਿਤੇ ਜਦੋਂ ਵਸ ਆ ਗਿਆ ਫਿਰ ਨਹੀਂ ਛੱਡਦਾ ਉਹਦੀ ਰੀਤ ਆ, ਉਹਦਾ ਬਿਰਧ ਆ, ਇਹ ਰੀਤ ਭਲੀ ਭਗਵੰਤ। ਆਓ ਹਾਂ ਫਿਰ ਆਪਾਂ ਫਿਰ ਸਾਰੇ ਤਰਲੇ ਕੱਢੀਏ, ਹੈਨਾ, ਇਕੱਠੇ ਹੋਏ ਸਾਰੇ, ਸੋ ਮਿਲ ਸਕੀਆਂ ਜਸ ਗਾਵੇਂ।

0: ਮਨ ਜੋੜ ਕੇ
1: ਵਾਹਿਗੁਰੂ
0: ਇਹ ਜੁੜਦਾ ਵਾ। ਜੇ ਵਾਹਿਗੁਰੂ ਸੁਣੋ ਤੇ ਗੁਰੂ ਵੀ ਬੋਲ ਕੇ ਸੁਣਨਾ।

ਵਾਹਿਗੁਰੂ ਜੀ ਕਾ ਖਾਲਸਾ। ਹੁਣ ਫਿਰ ਧਿਆਨ ਨਾਲ ਸਮਝਣਾ, ਕਿਉਂਕਿ ਸਮਝਣਾ ਬਹੁਤ ਜ਼ਰੂਰੀ ਹੈ। ਜੇ ਤਾਂ ਹੀ ਸਤਿਗੁਰ ਕਹਿੰਦੇ ਸਿੱਖੋ ਸ਼ਬਦ ਪਿਆਰਿਓ, ਸ਼ਬਦ ਨੂੰ ਜਪਣਾ ਕਿੱਦਾਂ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਜੇ ਜੰਮਣ ਮਰਨ 'ਚੋਂ ਬਚਣਾ ਚਾਹੁੰਦੇ ਆਪਾਂ ਤਾਂ ਫਿਰ ਸਿੱਖਣਾ ਪੈਣਾ ਵੀ ਕਿੱਦਾਂ ਜਪਣਾ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁੱਖ ਉੱਜਲ ਸਦਾ ਸੁਖੀ, ਨਾਨਕ ਸਿਮਰਤ ਇੱਕ ਨੂੰ ਸਿਮਰਨਾ ਇੱਕ ਨੂੰ। ਇਹ ਤੁਸੀਂ ਚੈੱਕ ਕਰਨਾ ਜਦੋਂ ਸਿਮਰਦੇ ਹੋ, ਪ੍ਰਭ ਕੀ ਉਸਤਤ ਕਰੋ ਸੰਤ ਮੇ ਸਾਵਧਾਨ। ਇਹ ਸਾਡਾ ਮਨ ਜਿਹੜਾ ਨਾ ਇਹ ਸਿਮਰਨ ਛੱਡਦਾ ਨਹੀਂ ਗਾ, ਸਿਮਰਨ ਇਹਦਾ ਆਸਰਾ ਵਾ, ਇਹ ਕਰਦਾ ਹੀ ਰਹਿੰਦਾ ਹਰ ਵੇਲੇ। ਪਰ ਕਰਦਾ ਕਿਹਦਾ ਇਹ ਵੇਖਣਾ ਆਪਾਂ। ਇੱਕ ਮਾਇਆ ਦਾ ਸਿਮਰਨ ਆ ਜਿਹਨੇ ਜੂਨਾਂ 'ਚ ਲੈ ਜਾਣਾ, ਇੱਕ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਜਿਹਨੂੰ ਕਿਹਾ। ਇਹ ਤੁਸੀਂ ਹੁਣ ਜਦੋਂ ਸਿਮਰਨ ਕਰਦੇ ਹੋ ਚੈੱਕ ਕਰਿਆ ਕਰੋ ਵੀ ਨਾਲ ਉਹ ਸੂਹਾ ਤਾਂ ਨਹੀਂ ਰੰਗ ਲੱਗੀ ਜਾਂਦਾ, ਸੂਹਾ ਰੰਗ ਨਹੀਂ ਲੱਗਣ ਦੇਣਾ ਆਪਾਂ। ਸੂਹਾ ਮਾਇਆ ਦੇ ਰੰਗ ਨੂੰ ਕਿਹਾ ਵਾ, ਅਸੀਂ ਲਾਲ ਰੰਗ ਲਾਉਣਾ, ਲਾਲ ਰੰਗ ਤਿਸਕੇ ਲੱਗਾ ਜਿਸਕੇ ਵਡਭਾਗ। ਵਾਹੇ ਤੇ ਗੁਰੂ ਹੀ ਸੁਣਨਾ ਤੁਸੀਂ, ਇਹ ਥੋੜ੍ਹਾ ਜਿਹਾ ਕਰਨਾ ਪੈਣਾ ਸਾਨੂੰ ਨਾ, ਸਮਝਣਾ ਪੈਣਾ ਵਾਹ ਗੁਰੂ। ਵਿੱਚ ਸੂਹਾ ਰੰਗ ਨਾ ਆਵੇ, ਫੁਰਨਾ ਨਾ ਆਵੇ ਕੋਈ। ਜੇ ਸੂਹਾ ਰੰਗ ਆ ਗਿਆ ਨਾ ਫਿਰ ਤੇ ਫਿਰ ਇਹ ਰੰਗ ਚੜ੍ਹਨਾ ਨਹੀਂ ਗਾ ਲਾਲ, ਫਿਰ ਲਾਲ ਰੰਗ ਨਾਮ ਦਾ ਰੰਗ ਨਹੀਂ। ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਓ ਮਜੀਠ, ਮਜੀਠ ਕਿਹਾ ਉਹਨੂੰ ਪੱਕਾ ਰੰਗ। ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੇਟ। ਹੁਣ ਤੁਸੀਂ ਫਿਰ ਕਰਿਓ ਆਪਣਾ ਚੈੱਕ ਕਰਿਓ ਮਨ ਨੂੰ, ਮਨ ਦੀ ਪੱਤਰੀ ਵਾਚਿਆ ਕਰੋ। ਮਨ ਦੀ ਪੱਤਰੀ ਵਾਚਣੀ ਸੁਖੀ ਹੂੰ ਸੁਖਸਾਰ। ਜੇ ਸਿਰੇ ਦਾ ਸੁੱਖ ਲੈਣਾ ਚਾਹੁੰਦੇ ਹੋ ਨਾ ਤਾਂ ਆਪਣੇ ਮਨ ਨੂੰ ਚੈੱਕ ਕਰਿਆ ਕਰੀਏ। ਲੋਕਾਂ ਦੀਆਂ ਪੱਤਰੀਆਂ ਤਾਂ ਆਪਾਂ ਵੇਖਦੇ ਰਹਿੰਦੇ ਹਾਂ ਵੀ ਫਲਾਨਾ ਕਿੱਦਾਂ ਦਾ ਅਤੇ ਉਹ ਕਿੱਦਾਂ ਦਾ, ਅਤੇ ਆਪਣੇ ਮਨ ਦੀ ਪੱਤਰੀ ਨਹੀਂ ਪੜ੍ਹਦੇ, ਹੈ ਨਾ। ਵੀ ਮਨ ਸਾਡਾ ਕਿੱਥੇ, ਵੀ ਸਿਮਰਨ ਕਰਨ ਡਿਆ ਉਹਦੇ ਨਾਲ ਮਾਇਆ ਦਾ ਰੰਗ ਤਾਂ ਨਹੀਂ ਲਾਈ ਜਾਂਦਾ। ਮਾਇਆ ਦਾ ਜੇ ਸਿਮਰਨ ਕਰਦਾ ਰਿਹਾ ਤਾਂ ਇਹਨੇ ਫਿਰ ਨਰਕਾਂ ਨੂੰ ਜਾਣਾ। 84 ਲੱਖ ਜੂਨਾਂ ਨਰਕ ਕਿਹਾ। ਅੰਤਕਾਲ ਜੋ ਲਛਮੀ ਸਿਮਰੇ, ਸਿਮਰੇ ਕੀ ਹੁੰਦਾ ਸਿਮਰਨ, ਅੰਤਕਾਲ ਜੋ ਲਛਮੀ ਸਿਮਰੇ ਕਿੱਥੇ ਜਾਊਗਾ, ਐਸੀ ਚਿੰਤਾ ਮੈਂ ਜੇ ਮਰੇ ਤੇ ਮਰਨ ਦਾ ਕੋਈ ਪਤਾ ਨਹੀਂ ਕਦੋਂ ਮਰ ਜਾਣਾ। ਤੇ ਜੇ ਮਨ 'ਚ ਉਹ ਸਿਮਰ ਰਹਿ ਗਿਆ ਇਹਦੇ ਮਾਇਆ ਦਾ ਤੇ ਫਿਰ ਸੱਪ ਦੀ ਜੂਨ ਮਿਲ ਜਾਣੀ, ਵੇਖੋ ਕਿੱਡਾ ਵੱਡਾ ਨਰਕ ਹੈ। ਅਰੀ ਬਾਈ ਗੋਬਿੰਦ ਨਾਮ ਮਤ ਵਿਸਰੇ, ਵਾਹੀ ਰਵੇ ਤੁਹਾਡੇ ਮਨ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ। ਗੁਰੂ

ਲੋਕਾਂ ਵੇ ਹੋ ਸੂਹ ਵੀ ਸੂਹਾ ਵੇ ਇਸ ਕਰੀ ਲੋਕਾਂ ਵੇ ਹੋ ਇਹ ਸੁਰਤੀ ਆਪਣੀ ਜਿਨ੍ਹਾਂ ਨੇ ਪਛਾਣ ਲਈ ਉਹ ਸਤਿਗੁਰੂ ਦੇ ਅੱਗੇ ਆ ਕੇ ਨਾ ਫਿਰ ਅਰਦਾਸ ਕਰਦੇ ਆ ਵੀ ਸਾਡੀ ਸੁਰਤੀ ਕਿਉਂਕਿ ਮਨ ਨੂੰ ਸਾਰਾ ਪਤਾ ਹੁੰਦਾ ਵੀ ਇਹ ਕਿੱਥੇ ਹੈ ਕਿਤੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾ ਹਾਥ ਦੀਪ ਕੂਏ ਪੜੇ ਗੁਰਬਾਣੀ ਇਸ ਜੱਗ ਮੈਂ ਚਾਨਣ ਕਹਿੰਦੇ ਇੰਨਾ ਸੋਹਣਾ ਚਾਨਣ ਲੈ ਕੇ ਖੂਹ 'ਚ ਡਿੱਗ ਪਏ ਆਪਾਂ ਅਤੇ ਸਾਨੂੰ ਫਿਰ ਸਤਿਗੁਰੂ ਸਮਝਾਉਂਦੇ ਨੇ ਵੀ ਜਦੋਂ ਫਿਰ ਅਸੀਂ ਮੰਨ ਲੈਂਦੇ ਹਾਂ ਨਾ ਵੀ ਸਾਡੇ ਮਨ ਨੂੰ ਕਿਹੜਾ ਰੰਗ ਲੱਗਾ ਵਾ ਉਹ ਲਾਲ ਰੰਗ ਆ ਕਿ ਸੂਹਾ ਜਿਹੜੇ ਮੰਨ ਕੇ ਆ ਕੇ ਸਤਿਗੁਰ ਦੇ ਅੱਗੇ ਬਹਿ ਗਏ ਕਹਿਣ ਲੱਗੇ ਲੋਕਾਂ ਵੇ ਹੋ ਸੂਹ ਵੀ ਸੂਹਾ ਵੇਸ ਕਰੀ ਵੇਸੀ ਸ਼ੋ ਨਾ ਪਾਈਏ ਕਰ ਕਰ ਵੇਸ ਰਹੀ ਉਹ ਮੰਨ ਗਏ ਆ ਕੇ ਸਤਿਗੁਰੂ ਨੂੰ ਕੀ ਕਿਹਾ ਹਮ ਅਵਗਣ ਭਰੇ ਇੱਕ ਗੁਣ ਨਾ ਅੰਮ੍ਰਿਤ ਛਾੜ ਅੱਖਾਂ ਰਾਹੀਂ ਵਿਖ ਖਾਂਦੇ ਹਾਂ ਕੰਨਾਂ ਰਾਹੀਂ ਰਸਨਾ ਤੋਂ ਮੰਦਾ ਬੋਲਦੇ ਹਾਂ ਕਹਿੰਦੇ ਇਹ ਸਾਡਾ ਹਾਲਤ ਆ ਕਿ ਸਾਡਾ ਕੀ ਹਾਲ ਆ ਜੀ ਹਮ ਅਵਗੁਣ ਭਰੇ ਇਹ ਮੰਨ ਲੈਣਾ ਸਤਿਗੁਰ ਦੇ ਅੱਗੇ ਆ ਕੇ ਹਮ ਅਵਗੁਣ ਭਰੇ ਏਕ ਗੁਣ ਨਾਹੇ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਸੰਗਤ ਜਦੋਂ ਅਸੀਂ ਆ ਕੇ ਮੰਨ ਲੈਂਦੇ ਹਾਂ ਨਾ ਅਤੇ ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨ ਵੀ ਸ਼ਰਨ ਗੁਰੂ ਰਾਮਦਾਸ ਜੀ ਦੇ ਆਏ ਆਪਾਂ ਹੈ ਨਾ ਪ੍ਰਗਟ ਗੁਰਾਂ ਕੀ ਦੇ ਦਸ ਪਾਤਸ਼ਾਹੀਆਂ ਦੀ ਸ਼ਰਨ 'ਚ ਆ ਕੇ ਆਪਾਂ ਮੁਕਰਨਾ ਨਹੀਂ ਹੁੰਦਾ ਅਸੀਂ ਕਹਿਣਾ ਹੁੰਦਾ ਵਾ ਵੀ ਜੇ ਤਾਂ ਉਹ ਸਾਨੂੰ ਹੁਣ ਆਪ ਹੀ ਚੈੱਕ ਕਰਿਆ ਕਰੋ ਗੁਰੂ ਰਾਮਦਾਸ ਜੀ ਪਤਾ ਆਸਾ ਜੀ ਦੀ ਵਾਰ 'ਚ ਕੀ ਕਹਿੰਦੇ ਆ ਮੈਂ ਤੁਹਾਨੂੰ ਕਿਹੋ ਜਿਹਾ ਬਣਾਉਣਾ ਵਾ ਤੁਹਾਡੀਆਂ ਅੱਖਾਂ 'ਚ ਵੀ ਅੰਮ੍ਰਿਤ ਹੋਵੇ ਤੁਹਾਡੀ ਰਸਨਾ 'ਤੇ ਵੀ ਤੁਹਾਡੇ ਕੰਨਾਂ 'ਚ ਵੀ ਤੁਹਾਨੂੰ ਐਸਾ ਰੰਗ ਚੜ੍ਹ ਜਾਵੇ ਮਜੀਠ ਦਾ ਨਾਮ ਦਾ ਕਿੱਦਾਂ ਦਾ ਬਣਾਉਣਾ ਨਾ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਮਨ ਰਾਮਕ ਸਵੱਟੀ ਲਾਇਆ ਜੋ ਚੈੱਕ ਕਰੇ ਉੱਦਾਂ ਦਾ ਹੀ ਨਿਕਲੇ ਕੰਚਨ ਸਵਨ ਕਿਉਂਕਿ ਵਾਹਿਗੁਰੂ ਸੋਨਾ ਉਹ ਸੋਨੇ ਤੋਂ ਵਿਛੜ ਕੇ ਆਇਆ ਉਹਨੂੰ ਗੁਰਮੁਖ ਕਹਿੰਦੇ ਗੁਰਮੁਖ ਰੰਗ 'ਚ ਲੂਲਿਆ ਮੇਰਾ ਮਨ ਤਨੋਂ ਭਿੰਨਾ ਜਾਂ ਨਾਨਕ ਮੁਸਕ ਚ ਘੋਲਿਆ ਸਭ ਜਨਮ ਤਨ ਦੇਖੋ ਇੱਥੇ ਇਹੋ ਜਿਹੇ ਬਣਾਉਣਾ ਵਾ ਤਾਂ ਫਿਰ ਸਤਿਗੁਰੂ ਕਹਿੰਦੇ ਤੁਹਾਨੂੰ ਕਰਨਾ ਕੀ ਪਏਗਾ ਜੇ ਇੱਦਾਂ ਦਾ ਬਣਨਾ ਤਾਂ ਗੁਰੂ ਦੀ ਸ਼ਰਨ 'ਚ ਜਾਣਾ ਪਊਗਾ ਗੁਰੂ ਅਤੇ ਸਤਿਗੁਰ ਦੀ ਸ਼ਰਨ 'ਚ ਪੰਜ ਪਿਆਰਿਆਂ ਤੋਂ ਆਪਾਂ ਨੂੰ ਗੁਰਮੰਤਰ ਲੈਣਾ ਪਵੇਗਾ ਗੁਰਪ੍ਰਸਾਦ ਪੰਜ ਪਿਆਰੇ ਗੁਰੂ ਰੂਪ ਨੇ ਅਤੇ ਸਤਿਗੁਰੂ ਤੋਂ ਪੁੱਛਣਾ ਪਵੇਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਤੇ ਫਿਰ ਚੱਲਣਾ ਪਏਗਾ ਵੀ ਜੇ ਤੁਸੀਂ ਇੱਦਾਂ ਦਾ ਬਣਨਾ ਚਾਹੁੰਦੇ ਹੋ ਹੈ ਨਾ ਫਿਰ ਬਲਿਹਾਰੀ ਜਾਇਆ ਕਰੋ ਆ ਜਿੰਨੀ ਵਾਰੀ ਤੁਸੀਂ ਆਉਂਦੇ ਹੋ ਸਤਿਗੁਰੂ ਦੇ ਅੱਗੇ ਮੱਥਾ ਟੇਕਦੇ ਹੋ ਬਲਿਹਾਰੀ ਗੋਰੇ ਆਪਣੇ ਦਿਓਹਾੜੀ ਸਤਵਾਰ ਜਿਨ ਮਾਨਸ ਤੇ ਵੇਖੋ ਮਾਨਸ 'ਚ ਹਉਮੈ ਹੁੰਦੀ ਹੈ ਕਈ ਵਿਕਾਰ ਹੁੰਦੇ ਇਹਨੇ ਦੇਵਤਾ ਬਣਾ ਦੇਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਿਨ ਮਾਨਸ ਤੇ ਦੇਵਤੇ ਕੀ ਹੈ ਦੇਵਤੇ ਉਹ ਨਹੀਂ ਬ੍ਰਹਮਾ ਵਿਸ਼ਨਮੇਸ਼ ਨਹੀਂ ਬਣਾ ਦੇਣਾ ਤੁਹਾਨੂੰ ਦੈਵੀ ਗੁਣ ਆ ਜਾਣੇ ਸਾਡੇ ਮਨ 'ਚ ਸਾਰੇ ਅਕਾਲ ਪੁਰਖ ਵਾਲੇ ਗੁਣ ਜਿਨ ਮਾਨਸ ਤੇ ਕਰਤ ਨਾ ਲਾਗੀ ਵਾਰ ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾਰ ਗੁਰਬਿੰਦ ਘੋਰ ਅੰਧਾਰ ਗੁਰੂ ਬਿੰਦ ਸਮਝਣਾ ਅਤੇ ਗੁਰੂ ਕੀ ਕਹਿੰਦਾ ਫਿਰ ਇਹ ਵੇਖੋ ਆਪਣੇ ਨਾਲ ਨਹੀਂ ਇਹ ਜੋੜਦੇ ਇਹ ਸਾਨੂੰ ਕਿਹਦੇ ਨਾਲ ਜੋੜਦੇ ਆ ਦਸ਼ਮੇਸ਼ ਪਿਤਾ ਜਿਹਦੇ ਨਾਲ ਜੋੜਨ ਆਏ ਸੀ ਉਹ ਕਹਿੰਦੇ ਸੀ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਅਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਕਹਿੰਦੇ ਆ ਕਿਤੇ ਨਾਨਕ ਗੁਰੂ ਨਾ ਚੇਤਨੀ ਇੱਥੇ ਗੁਰੂ ਕਿਹਾ ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ
ਕਹਿੰਦੇ ਤੁਹਾਡੀ ਹਾਲਤ ਆ ਹੋ ਗਈ ਆ, ਤੁਸੀਂ ਚੇਤੇ 'ਚ ਨਹੀਂ ਵਸਾਉਂਦੇ ਵਾਹਿਗੁਰੂ ਨੂੰ, ਸੁਚੇਤ ਹੋ ਕੇ ਨਹੀਂ ਜਪਦੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਬਸ ਆਹ ਜੇ ਇੰਨੀ ਖੇਡ ਆਸਾ ਜੀ ਦੀ ਵਾਰ। ਇੱਥੋਂ ਜਿਹੜਾ ਪ੍ਰੈਕਟੀਕਲ ਕਰੇਗਾ ਨਾ, ਜਪਜੀ ਸਾਹਿਬ 'ਚ ਪਤਾ ਕੀ ਲਿਖਿਆ, ਗੁਰਪ੍ਰਸਾਦ ਜਪ, ਅਤੇ ਜਪ ਕਿਹਨੂੰ, ਜਿਹੜਾ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋ ਸੀ ਵੀ, ਇੰਨਾ ਜਪਣਾ ਵਾ ਅਤੇ ਕੂੜ ਦੀ ਪਾਲ ਤੁਸੀਂ ਤੋੜ ਕੇ ਫਿਰ ਅੱਗੇ ਗੁਰਬਾਣੀ ਪੜ੍ਹਨੀ। ਜਦੋਂ ਕੂੜ ਦੀ ਪਾਲ ਤੋੜ ਲਓਗੇ ਨਾ, ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਹੈ, ਗੁਰ ਸਤਿਗੁਰੂ ਕਾ ਜੋ ਸਿੱਖ ਖਾਏ, ਅਤੇ ਕੀ ਕਰੇ ਪਤਾ ਨਹੀਂ, ਹੁਣ ਆਪਾਂ ਕਰਦੇ ਹਾਂ ਕਿ ਨਹੀਂ, ਹੈ ਨਾ। ਪਹਿਲਾਂ ਤੁਸੀਂ ਇੱਕ ਘੰਟਾ ਮੁਸ਼ਕਤ ਘਾਲਣੀ ਹੈ, ਅੱਜ ਦਾ ਹੁਣ ਲੱਗੇ ਹੀ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੇ ਆਪਣੀ ਸੁਰਤੀ ਦਾ ਸੂਹਾ ਬੇਸ ਲਾਉਣਾ ਵਾ ਨਾ, ਅਤੇ ਇਹਨੂੰ ਲਾਲ ਰੰਗ ਚਾੜਨਾ ਵਾ, ਅਤੇ ਫਿਰ ਬਹੁਤ ਕੁੱਟਣਾ ਪੈਣਾ ਗੁਰੂ ਪਿਆਰਿਓ। ਇਹਨੂੰ ਕੁੱਟ ਕੁੱਟ ਕੇ ਲੈਣਾ ਵਾ, ਇਹ ਸੂਹਾ ਰੰਗ ਸੌਖਾ ਨਹੀਂ ਲੈਂਦਾ। ਲੋਕਾਂ ਵੇ ਹੋਂ ਸੂਹ ਵੀ ਸੂਹਾ ਬੇਸ ਕਰੀ ਮੰਨ ਗਏ। ਹੁਣ ਤੁਸੀਂ ਆਪ ਵੀ ਚੈੱਕ ਕਰੀਏ ਆਪਾਂ ਸਾਰੇ, ਵੀ ਜੇ ਤਾਂ ਸਾਰਾ ਦਿਨ ਫੁਰਨੇ ਚੱਲਦੇ ਨੇ ਵਿਚਾਰ, ਰਾਤ ਨੂੰ ਸੁਪਨੇ ਚੱਲਦੇ ਆ, ਅਤੇ ਫਿਰ ਇਹ ਵੀ ਵੇਸ ਉਹੀ ਕਰੀ ਬੈਠੀ। ਸਾਡੀ ਸੁਰਤੀ ਨੇ ਵੀ ਸੂਹਾ ਵੇਸ ਪਾਇਆ ਅਜੇ, ਅਤੇ ਕਿੱਦਾਂ ਇਹਦਾ ਲਾਉਣਾ, ਕਿਤੇ ਕਿੱਦਾਂ ਮਜੀਠ ਦਾ ਰੰਗ ਚਾੜਨਾ। ਪੋਲੇ ਪੈਰੀ ਜੇ ਮੰਨਦੇ ਨਹੀਂ ਉਹ ਜਿਹੜੇ ਚਾੜਦੇ ਨੇ ਸਾਨੂੰ ਸੂਹਾ ਰੰਗ, ਹੈ ਨਾ। ਕਹਿੰਦੇ ਇਸ ਵੇਸ ਨਾਲ ਸ਼ੌ ਨਹੀਂ ਮਿਲਣਾ, ਵੇਸੀ ਸ਼ੌ ਨਾ ਪਾਈਏ। ਕਰ ਕਰ ਵੇਸ ਰਹੀ ਨਾਨਕ ਤਿੰਨੀ ਸ਼ੌ ਪਾਇਆ, ਜਿੰਨੀ ਗੁਰ ਕੀ ਸਿੱਖ ਸੁਣੀ। ਗੁਰਬਾਣੀ ਗੁਰੂ ਜੀ ਦੀ ਸਿੱਖਿਆ ਸੁਣ ਕੇ ਜਿੰਨੇ ਮੰਨ ਲਈ, ਜਿਨ ਸੁਣ ਮੰਨਿਆ ਹਰ ਨਾਉ ਤਿੰਨਾ ਹੋ ਵਾਰੀਆ। ਇੱਥੋਂ ਸ਼ੁਰੂ ਹੈ ਸੁਹਬ, ਤਾਂ ਸੁਹਾਗਣੀ ਜੇ ਮੰਨ ਲਏ ਸਤਨਾਮ। ਅਸੀਂ ਮੰਨਦੇ ਨਹੀਂ, ਆਓ ਹਾਂ ਮੰਨ ਕੇ ਜਪੀਏ ਆਪਾਂ, ਹੈ ਇਹਦਾ ਰੰਗ ਲਾਈਏ ਪਹਿਲਾਂ। ਇਹ ਬੜਾ ਜ਼ੋਰ ਜ਼ੋਰ ਦੀ ਕੁੱਟਣਾ ਪੈਣਾ, ਕਈ ਜਨਮਾਂ ਦੀ ਤਾਂ ਮੈਲ ਆ ਸੂਹੇ ਰੰਗ ਦੀ, ਕਈ ਇਹਨੂੰ ਮੈਲ ਵੀ ਕਿਹਾ ਸੂਹੇ ਰੰਗ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆ। ਜਿਹੜੇ ਕੱਪੜੇ ਮੈਲੇ ਜ਼ਿਆਦਾ ਹੋ ਜਾਂਦੇ ਸੀ ਨਾ, ਬੜਾ ਕੁੱਟਦੇ ਹੁੰਦੇ ਸੀ ਪਿੰਡ, ਫਿਰ ਚੈੱਕ ਕਰਦੇ ਹੁੰਦੇ ਸੀ ਵੀ ਅਜੇ ਵੀ ਮੈਲ ਨਿਕਲਦੀ, ਫਿਰ ਕੁੱਟੀ ਜਾਣਾ। ਇਸੇ ਤਰ੍ਹਾਂ ਫੁਰਨੇ ਜਦੋਂ ਰੁਕਦੇ ਨਹੀਂ, ਜਿੰਨਾ ਚਿਰ ਉਨਾ ਚਿਰ ਮੈਲ ਨਿਕਲ ਰਹੀ ਆ, ਅਤੇ ਡਰਿਆ ਨਾ ਕਰੋ ਮੈਲ ਨੂੰ ਨਿਕਲਣ ਦਿਓ, ਲੱਗੇ ਰਹੋ ਕੁੱਟਣ। ਕੂਟਣ ਸੋਏ ਜੋ ਮਨ ਕੋ ਕੂਟੇ, ਮਨ ਕੂਟੇ ਤੇ ਜਾਂ ਅੱਗੋਂ ਫਿਰ ਕਸਵੱਟੀ ਲਾਉਣਾ ਇਹਨੂੰ, ਕੁੱਟ ਕੁੱਟ ਮਨ ਕਸਵੱਟੀ ਲੈ, ਕਸਵੱਟੀ ਨਾਲ ਚੈੱਕ ਕਰਨਾ ਵੀ ਅਜੇ ਵੀ ਫੁਰਨੇ ਲੈਂਦਾ ਜਾਂ ਹੁਣ ਅੰਦਰੋਂ ਨਾਮ ਸੁਣਨ ਲੱਗ ਪਿਆ ਇਹਨੂੰ। ਜੇ ਤੂੰ ਨਾਮ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਤੁਹਾਨੂੰ ਅੰਦਰੋਂ ਨਾਮ ਸੁਣਨ ਲੱਗ ਪੈਣਾ। ਜਦੋਂ ਸੁਣਨ ਲੱਗ ਪਿਆ ਨਾ, ਬਸ ਉਦੋਂ ਸਮਝੋ ਵੀ ਇਹ ਨਿਰਮਲ ਹੋ ਗਿਆ। ਇਹ ਮੈਲ ਜਿੰਨਾ ਚਿਰ ਨਹੀਂ ਕੱਢਦੇ, ਆਓ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਆਪਾਂ, ਚੰਗੀ ਤਰ੍ਹਾਂ ਕੱਢਿਓ ਹੁਣ ਤੁਸੀਂ, ਵਿੱਚ ਨਾਲ ਮੈਲ ਲੱਗੀ ਨਾ ਜਾਵੇ। ਜੇ ਸੋਚਾਂ ਚੱਲੀ ਗਈਆਂ ਤਾਂ ਮੈਲ ਲੱਗੀ ਜਾ ਰਹੀ ਆ, ਅਤੇ ਜੇ ਤੁਸੀਂ ਵਾਹੇ ਅਤੇ ਗੁਰੂ ਬੋਲ ਕੇ ਸੁਣੀ ਗਏ ਤਾਂ ਮੈਲ ਉਤਰ ਜਾਏਗੀ, ਹੈ ਨਾ। ਗਾ ਵੀ ਹੈ, ਸੁਣੀ ਹੈ, ਮਨ ਰੱਖੀਏ, ਪਿਆਰ ਨਾਲ ਬੋਲਿਓ ਵਾਹਿਗੁਰੂ।

ग्रह विवाह

ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਨਿਸਤਾਰਨਾ ਹੁੰਦਾ ਸੰਸਾਰ ਸਾਗਰ ਤੋਂ ਪਾਰ ਕਰਕੇ ਆਪਣੇ ਵਿੱਚ ਸਮਾ ਲੈਣਾ। ਜੇ ਪਰ ਜੋ ਗੁਰਬਾਣੀ ਗੁਰੂ ਕਹਿ ਰਹੇ ਜੇ ਆਪਾਂ ਮੰਨ ਗਏ, ਇਹ ਮਾਨਸ ਜਨਮ ਕਰ ਲਈ ਮਿਲਿਆ ਗੁਰੂ ਪਿਆਰਿਓ, ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਦੇਹੁਰੀਆ ਦੀ ਦੇਹੀ ਕਾਹਦੇ ਲਈ ਮਿਲੀ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬੋਲੋ ਸਾਰੇ, ਗੋਬਿੰਦ ਮਿਲਣ ਕੀ ਬਰੀਆ ਦੀ ਵਾਰੀ, ਇਹ ਬੜੀਆਂ ਵਾਰੀਆਂ ਤੋਂ ਬਾਅਦ ਮਿਲੀ, ਬੜੇ ਲੰਮੇ ਸਮੇਂ ਤੋਂ ਬਾਅਦ। ਫਿਰਤ ਫਿਰਤ ਬਹੁਤੇ ਯੁੱਗ ਹਾਰੇ, ਕਈ ਯੁੱਗਾਂ ਤੋਂ ਬਾਅਦ ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ। ਤੇ ਮਿਲਣਾ ਕੇਵਲ ਸਿਮਰਨ ਦੇ ਨਾਲ ਆ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਪੰਜਵੇਂ ਪਾਤਸ਼ਾਹ ਜੀ ਨੂੰ ਫਿਰ ਪੁੱਛਿਆ ਸਿੱਖਾਂ ਨੇ ਵੀ ਸਤਿਗੁਰੂ ਕਿੱਦਾਂ ਮਿਲੀਏ, ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਓਨਲੀ ਨਾਮ ਜਪ। ਤੇ ਫਿਰ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਨੂੰ, ਪਤਾ ਜਦੋਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਗਏ, ਜਦੋਂ ਸਮਝਿਆ ਸੱਚਖੰਡ ਜਾਣ ਦਾ ਸਮਾਂ ਆ ਗਿਆ, ਉਦੋਂ ਇਸੇ ਹੀ ਤਰ੍ਹਾਂ ਬਹੁਤ ਉੱਚਾ ਸੋਹਣਾ ਇੱਕ ਸਟੇਜ ਤਿਆਰ ਕਰਾਈ,

ਜਿੱਥੇ ਚੰਦੋਏ ਲਾ ਕੇ ਸੋਹਣੇ ਟੈਂਟ ਲਾ ਕੇ ਸਤਿਗੁਰਾਂ ਨੇ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਦਸ਼ਮੇਸ਼ ਪਿਤਾ ਜੀ ਨੇ ਸਿੰਘਾਂ ਨੂੰ ਨਾਲ ਲਿਆ, ਬਹੁਤ ਦੂਰੋਂ ਦੂਰੋਂ ਸੰਗਤਾਂ ਨੂੰ ਸੱਦਿਆ ਹੋਇਆ ਸੀ, ਬਹੁਤ ਸੰਗਤ ਸੀ। ਅਤੇ ਸਤਿਗੁਰਾਂ ਨੇ ਫਿਰ ਪਰਿਕਰਮਾ ਕਰਕੇ ਨਾ ਮੱਥਾ ਟੇਕਿਆ ਅਤੇ ਅਕਾਲ ਪੁਰਖ ਤੋਂ ਆਗਿਆ ਲੈ ਕੇ ਫਿਰ ਸਾਨੂੰ ਸਾਰੀ ਮਨੁੱਖਤਾ ਨੂੰ ਹੁਕਮ ਕਰ ਗਏ, ਸਾਰੀ ਮਨੁੱਖਤਾ ਨੂੰ। ਕਿਉਂਕਿ ਸਿੱਖ ਆਪਾਂ ਸਮਝ ਲੈਂਦੇ ਹਾਂ ਅਜਿੰਨੇ ਗਏ, ਜੇ ਸਾਰੀ ਮਨੁੱਖਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਲੱਗ ਪਏ ਤਾਂ ਸਾਰੀ ਹੀ ਲੁਕਾਈ ਮਨੁੱਖਤਾ ਸਿੱਖ ਹੈ। ਉਹਨਾਂ ਹੁਕਮ ਕੀ ਕੀਤਾ, ਕਹਿੰਦੇ ਆਗਿਆ ਭਾਈ ਅਕਾਲ ਕੀ ਤਬੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਕਹਿੰਦੇ ਇੱਦਾਂ ਮੰਨਿਓ ਜਿਵੇਂ ਦਸ ਪਾਤਸ਼ਾਹੀਆਂ ਤੁਹਾਡੇ ਸਨਮੁੱਖ ਹੋਣ, ਇੱਦਾਂ ਮੰਨਿਓ, ਇੱਦਾਂ ਨਹੀਂ ਮੰਨਦੇ ਆਪਾਂ। ਕਹਿੰਦੇ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ, ਵਾਹਿਗੁਰੂ ਜੀ ਨੂੰ ਜਿਹੜਾ ਵੀ ਮਿਲਣਾ ਚਾਹੁੰਦਾ ਹੋਵੇ ਕੀ ਕਰੇ, ਖੋਜ ਸ਼ਬਦ ਮੈਂ ਨਹੀਂ। ਕਹਿੰਦੇ ਇੱਕ ਸ਼ਬਦ ਵਿਚਾਰ ਕਰਕੇ ਨਾ ਉਹਦੀ ਅਤੇ ਪ੍ਰੈਕਟੀਕਲ ਕਰ ਲਓ। ਆ ਜਿਹੜਾ ਹੁਣ ਅੱਜ ਸ਼ਬਦ ਹੈ ਤੁਸੀਂ ਘਰ ਜਾ ਕੇ ਪੜ੍ਹਿਓ ਧਿਆਨ ਨਾਲ, ਅਤੇ ਇਹਦੇ 'ਤੇ ਕਮਾਈ ਕਰ ਲਓ। ਜਿਹੜਾ ਹੁਕਮਨਾਮਾ ਸਾਹਿਬ ਬਾਹਰ ਲਿਖਿਆ ਪੂਰਾ ਮਿਲਾਪ ਕਰਾਤਾ, ਪੂਰਾ ਇੱਕ ਸ਼ਬਦ ਦੇ ਵਿੱਚ, ਔਰ ਸਾਰਾ ਤਰੀਕਾ ਦੱਸ ਦਿੱਤਾ, ਸਾਰੀ ਜੁਗਤ ਸਮਝਾ ਦਿੱਤੀ ਹੈ ਤੀਜੇ ਪਾਤਸ਼ਾਹ ਨੇ। ਇਹ ਵਾਰ ਹੈ ਸੂਫੀ ਰਾਗ 'ਚ, ਇਹ ਇਕੱਲਾ ਇਹ ਸ਼ਬਦ ਜਿਹੜਾ ਮਰਜ਼ੀ ਪੜ੍ਹ ਲਓ ਜਾ ਕੇ, ਹਰੇਕ ਸ਼ਬਦ 'ਚ ਪੂਰਾ ਗਿਆਨ ਦੇ ਕੇ ਮਿਲਾਪ ਕਰਾਇਆ। ਹੁਣ ਧਿਆਨ ਨਾਲ ਸੁਣਿਓ, ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ, ਇਹ ਗੁਰੂ ਅਮਰਦਾਸ ਮਹਾਰਾਜ ਦੇ ਬੋਲ ਨੇ। ਕਿਤੇ ਸੂਹਬ ਤਾਂ ਸੁਹਾਗਣੀ, ਜਿਹੜੀ ਦੁਹਾਗਣੀ ਹੁੰਦੀ ਹੈ ਨਾ, ਜਿਹੜੀ ਮਾਇਆ 'ਚ ਫਸਿਆ ਮਨ, ਉਹਨੂੰ ਕਹਿੰਦੇ ਤੂੰ ਆਪਣੇ ਪਤੀ ਪਰਮੇਸ਼ਰ ਵਾਲੀ ਬਣ ਸਕਦੀ ਹੈ, ਸੁਹਾਗਣੀ ਹੋ ਸਕਦੀ ਹੈ, ਜਾਂ ਮੰਨ ਲੈ ਸੱਚ ਨਾਮ, ਕਿ ਨਾਮ ਜਪਣਾ ਸ਼ੁਰੂ ਕਰ ਦੇ, ਮੰਨ ਲਾ ਗੱਲ, ਮੰਨ ਲਾ, ਅਸੀਂ ਮੰਨਦੇ ਨਹੀਂ ਗੇ ਨਾ ਜਪਦੇ, ਜਾਂ ਮੰਨ ਲੈ ਸੱਚ ਨਾਮ। ਕਹਿੰਦੇ ਸਤਿਗੁਰ ਆਪਣਾ ਮਨਾਏ ਲੈ। ਅੱਜ ਤੁਸੀਂ ਬੋਲਦੇ ਹੋ ਵਾਹ ਗੁਰੂ, ਇਹ ਸਾਰੇ ਇਕੱਠੇ ਹੋ ਕੇ ਜਦੋਂ ਤਰਲੇ ਕਰਦੇ ਹੋ ਮਨ ਜਾਂਦਾ ਫਿਰ। ਸੁਣ ਸਖੀਏ ਮਿਲ ਉਦਮ ਕਰੇ ਹਾ, ਮਨਾਏ ਲੈ ਹੈ ਕੰਤ। ਮਨ ਤਾਂ ਪਤਾ ਕਦ ਨਾਲ ਹੈ, ਆ ਸਾਧੂਆਂ ਦੇ ਮੰਤਰ ਨਾਲ ਇਹ ਮੋਹਿਆ ਜਾਂਦਾ ਫਿਰ ਉਹ, ਜੋ ਸਾਰੇ ਬੋਲਦੇ ਹੋ, ਸਾਰੇ ਨਹੀਂ ਨਾ ਬੋਲਦੇ ਤੁਸੀਂ, ਹੈ ਨਾ, ਮੋਹ ਸਾਧੂ ਮੰਤੇ, ਮਾਣ ਛੱਡ ਦਿਓ, ਹਉਮੈ ਖਤਮ ਕਰ ਲਓ, ਮਾਣ ਤਿਆਗ ਕਰ ਭਗਤ ਠਗੌਰੀ, ਮੋਹ ਸਾਧੂ ਮੰਤੇ। ਆ ਸਾਧੂਆਂ ਦਾ ਮੰਤਰ ਕੀ ਆ, ਵਾਹ ਗੁਰੂ, ਇਹ ਮਨ ਕਰਕੇ ਜੋੜ ਕੇ ਮਨਾਉਣਾ, ਤਰਲੇ ਕੱਢਣੇ, ਕਰ ਮਿੰਨਤ ਕਰ ਜੋਦੜੀ, ਕਰ ਮਿੰਨਤ ਕਰ ਜੋਦੜੀ, ਇਹ ਜੋਦੜੀ ਹੁੰਦੀ ਅਰਦਾਸ, ਸਿੱਧੀ ਸੁਣਦਾ ਇਹ ਗੱਲ, ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਹੂ। ਗੁਰਮੁਖਿਆ ਚਾਹੂ ਨਾਲ ਮਨਾਈਏ, ਹਾਂ ਹੈ ਨਾ, ਅੱਖਾਂ ਬੰਦ ਕਰਕੇ ਵਿੱਚ ਮਾਇਆ ਦਾ ਰੰਗ ਨਾ ਆਵੇ, ਹੈ ਨਾ, ਇਕੱਲਾ ਹੀ ਵਿਆਹ ਹੈ ਗੁਰੂ ਜੀ, ਮਨ ਨੂੰ ਸੜਾਈਏ ਕਿਤੇ, ਫਿਰ ਉਹ ਮੰਨਦਾ ਵਾ। ਜਦੋਂ ਤੁਸੀਂ ਮਨ ਕਰਕੇ ਜੁੜ ਕੇ ਮਨਾਉਂਦੇ ਹੋ, ਕਹਿੰਦੇ ਮਨ ਸਤਿਗੁਰ ਆਪਣਾ ਮਨਾਏ ਲੈ, ਰੂਪ ਚੜ੍ਹੀ ਤਾਂ ਅਗਲਾ। ਕਿਤੇ ਜਦੋਂ ਮੰਨ ਗਿਆ ਉਹਦਾ ਨਾਮ ਦਾ ਤੁਹਾਨੂੰ ਦੇ ਦੇਣਾ, ਤੁਹਾਡਾ ਇੰਨਾ ਮਨ ਸੁੰਦਰ ਹੋ ਜਾਣਾ ਵਾ, ਇਹ ਮਨ ਸੁੰਦਰ ਹੈ ਆਪਣਾ, ਹਰ ਨਾਮ ਮਜੀਠੇ ਰੰਗ, ਦੂਜਾ ਨਾ ਹੀ ਥਾਂ, ਦੂਜਾ ਮਾਇਆ ਨੂੰ ਕਿਹਾ ਸੂਹੇ ਰੰਗ ਨੂੰ, ਉਹ ਖਤਮ ਹੋ ਜਾਏਗਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਅੰਦਰੋਂ ਤੁਹਾਨੂੰ ਨਾਮ ਸੁਣਨਾ ਸ਼ੁਰੂ ਹੋ ਜਾਏਗਾ। ਫਿਰ ਉਹਨੂੰ ਕਹਿੰਦੇ ਸ਼ਿੰਗਾਰ, ਹੁਣ ਮਨ ਇਹ ਸਾਡੀ ਸੁਰਤੀ ਸ਼ਿੰਗਾਰੀ ਗਈ, ਐਸਾ ਸ਼ਿੰਗਾਰ ਬਣਾਏ ਤੂੰ, ਮੇਲਾ ਕਦੇ ਨਾ ਹੋਵੇ ਅਹਿਨਸ ਲਾਗੇ, ਦਿਨ ਰਾਤ ਫਿਰ ਉਹਦਾ ਪਿਆਰ ਪਿਆਰ ਰਹਿੰਦਾ ਵੈਸੇ ਨਾਲ। ਲਾਲ ਰੰਗ ਤਿਸਕੋ ਲੱਗਾ, ਇਹਨੂੰ ਨਾਮ ਰੰਗ ਨੂੰ ਕਹਿੰਦੇ ਲਾਲ ਰੰਗ, ਤੇ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੇਲਾ ਕਦੇ ਨਾ ਹੋਵੇ ਨੇ ਲਾਗੇ ਦਾਗ, ਕੋਈ ਦਾਗ ਨਹੀਂ ਲੱਗਦਾ ਇਸ ਰੰਗ ਨੂੰ, ਉਹਨੂੰ ਸੁਹਾਗਣੀ ਕਹਿੰਦੇ ਆ। ਕਹਿੰਦੇ ਨਾਨਕ ਸੁਹਾਗਣੀ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁੱਖ ਉਜਲਾ, ਅੰਦਰੋਂ ਨਾਮ ਨੂੰ ਸੁਣੀ ਜਾਂਦੀ ਆ ਅਤੇ ਅੱਖਾਂ ਨਾਲ ਅੰਦਰੋਂ ਅਤੇ ਬਾਹਰੋਂ ਪ੍ਰਕਾਸ਼ ਰੂਪ ਵਾਹਿਗੁਰੂ ਦੇ ਦਰਸ਼ਨ ਕਰੀ ਜਾਂਦੇ। ਅੰਤਰ ਗੁਰੂ ਆਰਾਧਨਾ, ਜਿਹਵਾ ਜਪ ਗੁਰਨਾਉ
ਰਸਨਾ ਤੋਂ ਬੋਲੀ ਵਾਹਿਗੁਰੂ ਨੇਤਰੀ ਸਤਿਗੁਰੂ ਪੇਖਣਾ ਜਦੋਂ ਪ੍ਰਕਾਸ਼ ਨੂੰ ਦੇਖਦੇ ਉਹਨੂੰ ਪੇਖਣਾ ਕਿਹਾ ਗੁਰਬਾਣੀ 'ਚ ਕਹਿੰਦੇ ਖਸਮੇ ਮਾਹੇ ਸਮਾਏ ਅਤੇ ਉਹ ਖਸਮ 'ਚ ਸਮਾਉਣਾ ਸਿੱਖ ਜਾਂਦੇ ਵੇਖੋ ਇਹ ਮਿਲਾਪ ਕਰਾਤਾ ਨਾ ਖਸਮ ਵੀ ਲੱਭ ਗਿਆ ਅਤੇ ਉਹਦੇ ਵਿੱਚ ਵੀ ਸਮਾ ਗਈ ਅੱਗੇ ਫਿਰ ਦੂਜੇ ਸਲੋਕ 'ਚ ਵੀ ਕਰਾਇਆ ਵਾ ਫਿਰ ਜੇ ਜਦੋਂ ਆਪਾਂ ਮੰਨ ਲਿਆ ਵੀ ਹਮ ਅਵਗਣ ਭਰੇ ਏਕ ਗੁਣ ਨਾ ਹੀ ਇੱਥੇ ਲਿਖਿਆ ਲੋਕਾ ਹੋਂ ਸੂਹਵੀ ਸੂਹਵੀ ਦਾ ਸਮਝ ਲੱਗ ਗਈ ਹੈ ਨਾ ਸੁਰਤੀ ਦੀ ਗੱਲ ਹੋਵੇ ਜਿਹਨੂੰ ਮਾਇਆ ਦਾ ਰੰਗ ਚੜਿਆ ਹੋਵੇ ਉਹ ਸੂਹਾ ਰੰਗ ਹੈ ਸੂਹਾ ਰੰਗ ਵਿਕਾਰ ਜਿਹੜਾ ਮਾਇਆ ਦਾ ਰੰਗ ਉਹਨੂੰ ਸੂਹਾ ਰੰਗ ਕਿਹਾ ਜਿਹਨੂੰ ਕਸੁੰਬੇ ਦਾ ਰੰਗ ਵੀ ਕਿਹਾ ਕਸੁੰਬਾ ਕੱਚਾ ਰੰਗ ਕਸੁੰਬ ਕਾ ਕਹਿੰਦੇ ਲੋਕਾਂ ਵੇ ਹਾਂ ਸੂਹ ਵੀ ਅਸੀਂ ਮੰਨ ਗਏ ਵੀ ਸਾਡੇ ਮਨ ਦੇ ਉੱਤੇ ਮਾਇਆ ਦੇ ਰੰਗ ਦੀ ਮੈਲ ਚੜ੍ਹੀ ਹੋਈ ਆ ਸੂਹ ਵੀ ਸੂਹਾ ਵੇਸ ਕਰੀ ਸੁਰਤੀ ਨੂੰ ਅਸੀਂ ਸੂਹਾ ਵੇਸ ਕਰਾਇਆ ਹੋਇਆ ਵਾ ਕਹਿੰਦੇ ਇਸ ਵੇਸ ਨਾਲ ਨਹੀਂ ਉਹਨੇ ਮਿਲਣਾ ਕਹਿੰਦੇ ਵੇਸੀ ਸ਼ੌ ਨਾ ਪਾਈਏ ਘਰ ਘਰ ਵੇਸ ਰਹੀ ਨਾਨਕ ਤਿੰਨੀ ਸ਼ੌ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ ਅਤੇ ਉੱਥੇ ਕੀ ਲਿਖਿਆ ਜੋ ਤਿਸ ਭਾਵੇ ਸੋਥੀਏ ਇਨ ਬਿਦ ਕੰਤ ਮਿਲੇ ਮਿਲਾਪ ਕਰਾਤਾ ਨਾ ਕੰਤ ਨਾਲ ਹੁਣ ਮੱਸਦੇ ਜੋ ਪ੍ਰਭ ਕੋ ਮਿਲਵੋ ਚਾਹੇ ਜੋ ਪ੍ਰਭ ਕਹੋ ਇੱਕ ਇਹੋ ਸ਼ਬਦ ਤੁਸੀਂ ਕਮਾ ਲਓ ਜਿਹੜਾ ਅੱਜ ਆਇਆ ਮਿਲਾਪ ਪੂਰਾ ਕਹਿੰਦੇ ਇਨ ਉਹ ਜੁਗਤੀ ਬਿਦ ਹੁੰਦੀ ਜੁਗਤ ਅਤੇ ਕਈ ਕਹਿੰਦੇ ਜੁਗਤ ਹੁੰਦੀ ਕੋਈ ਨਹੀਂ ਅਤੇ ਗੁਰੂ ਗੁਰੂ ਦਾ ਮਤਲਬ ਵੀ ਗੁਰ ਦੱਸਦਾ ਸਾਨੂੰ ਗੁਰਬਾਣੀ ਕੀ ਦੱਸਦੀ ਸਾਨੂੰ ਟੈਕਨੀਕ ਵੀ ਜਪਣਾ ਕਿੱਦਾਂ ਵਾ ਹੈ ਨਾ ਸਵਾਸ ਗਰਾਸ ਹੈ ਨਾ ਬੈਖਰੀ ਬਾਣੀ ਦੇ ਵਿੱਚ ਫਿਰ ਮੱਧਮਾਂ ਦੇ ਵਿੱਚ ਫਿਰ ਬਸੰਤੀ 'ਚ ਹੈ ਨਾ ਫਿਰ ਅੰਤਰਗਤ ਵਾਹਿਗੁਰੂ ਦੇ ਉਹ ਨਾਮ ਅੰਦਰੋਂ ਸੁਣਨਾ ਇਹ ਫਿਰ ਰੋਮ ਰੋਮ ਇਹ ਵੀ ਗੁਰਬਾਣੀ 'ਚ ਦੱਸਿਆ ਹੈ ਨਾ ਗੁਰਮੁਖ ਰੋਮ ਰੋਮ ਹਰਤਿਆ ਇਹ ਸਾਰਾ ਹੀ ਤਰੀਕਾ ਗੁਰਬਾਣੀ ਗੁਰੂ ਜੀ ਦੱਸ ਰਹੇ ਨੇ ਔਰ ਥੋੜ੍ਹਾ ਜਿਹਾ ਸਮਾਂ ਰਹਿ ਗਿਆ 5 ਕੁ ਮਿੰਟ ਆਪਣੇ ਅਤੇ ਉਹ ਹੁਣ ਆਪਾਂ ਹੋਰ ਮਨਾਈਏ ਕੋਸ਼ਿਸ਼ ਕਰੀਏ ਮਨ ਨੂੰ ਜੋੜ ਕੇ ਤਰਲੇ ਕਰੀਏ ਸੁਣ ਸਕੀਏ ਮਿਲ ਉੱਦਮ ਕਰੇ ਹਾਂ ਮਨਾਏ ਲੈ ਹੈ ਗੰਦ ਮਾਣ ਤਿਆਗ ਹਉਮੇ ਛੱਡ ਦਿਓ ਅੱਠ ਭਗਤੀ ਦੀ ਠੱਗ ਬੂਟੀ ਲਾਓ ਉਹਨੂੰ ਕਰ ਭਗਤ ਠਗੌਰੀ ਮੋਹ ਸਾਧੂ ਮਨ ਇਹ ਸਾਧੂਆਂ ਦੇ ਮੰਤਰ ਨਾਲ ਮੋਇਆ ਜਾਂਦਾ

ਸੋ ਗੁਰਮ ਪਿਆਰਿਓ, ਜੋ ਵੀਰਵਾਰ ਨੂੰ ਆਪਾਂ ਬੈਠਦੇ ਹਾਂ ਇੱਥੇ 4 ਤੋਂ 6, ਹਰ ਵੀਰਵਾਰ ਆਇਆ ਕਰੋ। ਸੈਚਰਡੇ ਸੰਡੇ ਵੀ 4 ਤੋਂ 6 ਹੁੰਦਾ, ਉਹ ਵੀ ਹਾਜ਼ਰੀ ਭਰਿਆ ਕਰੋ। ਹੁਣ ਸਮਾਂ ਇਹ ਸਮਾਪਤ ਹੈ ਸਿਮਰਨ ਦਾ ਅੱਜ ਦਾ, ਅਤੇ ਪਾਵਨ ਸ੍ਰੀ ਲਹਿਰਾ ਸਾਹਿਬ ਦੇ ਜਾਪ ਪਾਠ ਹੋਣੇ ਨੇ। ਸੋ ਇੰਨੇ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

Guru.

ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾਂ ਕੇਤੇ ਤੇਰੇ ਵਾਮਨ ਹਾਰੇ।

ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਣੀ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨਹੀਂ ਮਾਂ ਮਾਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦਿਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜੂਰ ਸੋ ਦਰ ਰਹਿ ਰਾਜ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ।

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਧ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ।

ਜਾਂ ਹੁਣ ਸ਼ਾਮਾਂ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਗੁਰੂ ਘਰ ਵਿਖੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਸ਼ਨੀਵਾਰ ਅਤੇ ਐਤਵਾਰ ਨੂੰ ਜੋ ਜੋਹਰੇ ਅਤੇ ਗਤਕੇ ਦੇ ਮੁਕਾਬਲੇ ਹੋ ਰਹੇ ਹਨ, ਜਿਸ ਵਿੱਚ ਪੂਰੇ ਅਮੈਰੀਕਾ ਤੋਂ ਟੀਮਾਂ ਜਿਹੜੀਆਂ ਪਹੁੰਚ ਰਹੀਆਂ ਹਨ, ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ। ਬਹੁਤ ਹੀ ਵਧੀਆ ਪ੍ਰੋਗਰਾਮ ਹੈ, ਬਹੁਤ ਸਿੰਘਾਂ ਨੇ ਮਿਹਨਤ ਕੀਤੀ ਹੈ। ਸੋ ਆਪ ਸੰਗਤਾਂ ਨੇ ਦੋਨੋਂ ਦਿਨ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਗੁਰਚੁਕ ਦੀ ਖੇਮਾ ਸਵਾ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਜੀ ਸੁਰਿੰਦਰ ਸਿੰਘ ਜੀ ਲੁਧਿਆਣੇ ਵਾਲੇ ਕਥਾ ਗੁਰਮਤਿ ਵਿਚਾਰਾਂ ਦੁਆਰਾ ਆਪ ਸੰਗਤਾਂ ਨੂੰ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਇੱਕ ਵਾਰ ਹੋਰ ਫਤਿਹ ਸਾਂਝੀ ਕਰਨ ਦੀ ਆਪ ਜੀ ਨੂੰ ਇਸ ਉਮੀਦ ਨਾਲ ਖੇਚਲ ਦਿਆਂ ਵੀ ਐਤਕੀ ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਹੀ ਗੁਰੂ ਸਵਾਰੇ ਰਸਨਾ ਪਵਿੱਤਰ ਕਰੋ, ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ।

ਉਹੇ ਬਣ ਆਵੇ। ਐਸੇ ਦੀਨ ਦਿਆਲ ਸਤਿਗੁਰੂ ਜੀ ਦੀ ਰਸਨਾ ਤੋਂ ਆਸਾ ਰਾਗ ਵਿੱਚ ਉਚਾਰੀ ਹੋਈ ਇਹ ਪੱਟੀ ਨਾਮਕ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 434 ਅਤੇ 435 ਦੇ ਉੱਤੇ ਦਰਜ ਹੈ, ਸੁਸ਼ੋਭਿਤ ਹੈ। ਬੀਤੀ ਕੱਲ ਵੀ ਮੈਂ ਆਪ ਜੀ ਦੇ ਚਰਨਾਂ ਵਿੱਚ ਸਿਨੇਮਰ ਬੇਨਤੀਆਂ ਕੀਤੀਆਂ ਸਨ। ਮੈਂ ਟੂਕ ਮਾਤਰ ਫਿਰ ਬੇਨਤੀ ਕਰਦਿਆਂ ਕਿ ਪੱਟੀ ਉਸ ਲੱਕੜ ਦੀ ਤਖਤੀ ਨੂੰ ਕਹਿੰਦੇ ਸਨ ਜਿਹਦੇ ਉੱਤੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪੂਰਨੇ ਪਾ ਕੇ ਦਿੰਦਾ ਸੀ। ਕਈਆਂ ਨੂੰ ਚੇਤਾ ਹੋਵੇਗਾ, ਉਹ ਤਖਤੀ ਗਾਚਣੀ ਨਾਲ ਪੋਚਣੀ ਪੈਂਦੀ ਸੀ, ਸੁਕਾਉਣੀ ਪੈਂਦੀ ਸੀ, ਫਿਰ ਉਹਦੇ 'ਤੇ ਪੂਰਨੇ ਪਾਏ ਜਾਂਦੇ ਸਨ, ਅਭਿਆਸ ਕੀਤਾ ਜਾਂਦਾ ਸੀ। ਉਸ ਦੀ ਖੇਚਲ ਜ਼ਰੂਰ ਸੀ ਪਰ ਉਹਦੇ ਨਾਲ ਕਾਗਜ਼ ਵੇਸਟ ਨਹੀਂ ਸਨ ਹੁੰਦੇ, ਉਹਨੂੰ ਵਾਰ ਵਾਰ ਪੂੰਝ ਕੇ ਪੋਚ ਕੇ ਸੁਕਾ ਕੇ ਫਿਰ ਵਰਤਿਆ ਜਾ ਸਕਦਾ ਸੀ। ਦੂਸਰਾ ਪੱਟੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਾਣੀ ਹੈ ਵਰਨਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤਾ। ਔਰ ਤੀਸਰਾ ਉਹ ਜੋ ਕੇਸਾਂ ਨੂੰ ਸਜਾਉਣ ਲੱਗੀਆਂ ਪੱਟੀਆਂ ਬਣਾਈਆਂ ਜਾਂਦੀਆਂ ਸਨ, ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ, ਸੋ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ। ਇਹ 18 ਬੰਦਾਂ ਦੀ ਜਿਹੜੀ ਬਾਣੀ ਹੈ ਗੁਰਸਿੱਖੋ, ਇਸ ਦਾ ਕੇਂਦਰੀ ਭਾਵ ਕੱਲ ਮੈਂ ਅਰਜ ਕੀਤਾ ਸੀ, ਮੈਂ ਫਿਰ ਆਪ ਜੀ ਨੂੰ ਚੇਤਾ ਕਰਾ ਕੇ ਫਿਰ ਜਿਹੜੇ ਵਰਨਮਾਲਾ ਦੇ ਕ੍ਰਮ ਅਨੁਸਾਰ ਅੱਖਰਾਂ ਦਾ ਸ਼ੁਭ ਉਪਦੇਸ਼ ਹੈ ਉਹ ਇੱਕ ਇੱਕ ਦੋ ਦੋ ਕਰਕੇ ਮੈਂ ਤੁੱਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਤੁਹਾਡੇ ਕੰਨਾਂ ਲਈ ਪਰੋਸਣ ਦਾ ਨਿਮਾਣਾ ਯਤਨ ਕਰਾਂਗਾ। ਰਹਾਉ ਵਾਲੀਆਂ ਪੰਕਤੀਆਂ ਨੇ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਇਹ ਜਿਹੜਾ ਤੂੰ ਗਣਿਤ ਸਿੱਖਿਆ, ਹਿਸਾਬ ਸਿੱਖਿਆ, ਲੇਖਾ ਸਿੱਖਿਆ, ਇਹ ਲੇਖਾ ਸਿੱਖਣ ਦੇ ਬਾਵਜੂਦ ਵੀ ਲੇਖਾ ਦੇਣਾ ਤੇਰਾ ਸਿਰ ਰਹਿਆ, ਇੱਥੋਂ ਵਾਲੇ ਲੇਖੇ ਵਿੱਚ ਤੇ ਤੂੰ ਬਹੁਤ ਨਿਪੁੰਨ ਹੋ ਗਿਆ ਪਰ ਦਰਗਾਹ ਵਾਲੇ ਲੇਖੇ ਦਾ ਤੂੰ ਕਦੀ ਲੇਖਾ ਜੋਖਾ ਕੀਤਾ ਹੀ ਨਹੀਂ ਗਾ, ਉਹ ਤੇਰੇ ਸਿਰ ਦੇ ਉੱਤੇ ਕਰਜ਼ਾ ਖੜਾ ਹੈ, ਉਹਨੂੰ ਵਿਆਜ ਪੈ ਰਹੀ ਹੈ। ਔਰ ਵਿਡੰਬਣਾ ਇਹ ਹੈ ਵੀ ਵਿਆਜ ਦੇ ਉੱਤੇ ਵਿਆਜ, ਚੱਕਰਵਰਤੀ ਵਿਆਜ ਲੱਗ ਰਿਹਾ ਔਰ ਤੂੰ ਇਸ ਪਾਸੇ ਅਜੇ ਤਵੱਜੋ ਕੋਈ ਨਹੀਂ ਦਿੱਤੀ। ਮੈਂ ਕੱਲ੍ਹ ਬੇਨਤੀਆਂ ਕੀਤੀਆਂ ਸਨ, ਇੱਥੇ ਗੁਰਮਤਿ ਵਿੱਚ ਜ਼ਿਆਦੀ ਗੱਲ ਮਨ ਦੀ ਹੈ, ਤਨ ਦੀ ਨਹੀਂ।

ਇੱਥੇ ਤਨ ਦਾ ਹਿੱਸਾ ਨੇ, ਬੇਸ਼ੱਕ ਹੈਗੇ ਨੇ, ਪਰ ਜੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਸੀਂ ਇਹ ਪ੍ਰਮਾਣ ਲੱਭੋ ਤਾਂ ਤੁਹਾਨੂੰ 5% ਮਿਲਣਗੇ, 5%। 95% ਬਚਨਾਂ ਵਿੱਚ ਬਾਣੀਕਾਰ ਮਨ ਨੂੰ ਮੁਖਾਤਬ ਹੋ ਕੇ ਬਚਨ ਕਰਦੇ ਨੇ, ਨਾ ਕਿ ਤਨ ਨੂੰ ਮੁਖਾਤਬ ਹੋ ਕੇ ਕਰਦੇ ਨੇ। ਕਿਉਂਕਿ ਜੇ ਮਨ ਵਿੱਚ ਕੁਛ ਹੈ ਤੇ ਉਹ ਗਿਆਨ ਇੰਦਰੀਆਂ ਵਿੱਚ ਪ੍ਰਗਟ ਹੋਵੇਗਾ। ਉਂਝ ਇੱਥੇ ਸੰਸਾਰ ਵਿੱਚ ਮਨ ਵੱਲ ਕੌਣ ਦੇਖਦਾ? ਇੱਥੇ ਤੇ ਸਾਡਾ ਸਾਰਿਆਂ ਦਾ ਧਿਆਨ ਤਨ ਵਿੱਚ ਹੈ। ਉਹ ਕਿਵੇਂ? ਇਹ ਪੰਜ ਰਸਾਂ ਦਾ ਇੱਥੇ ਮੇਲਾ ਹੈ ਸੰਸਾਰ ਵਿੱਚ ਗੁਰਮੁਖੋ, ਜਿਹੜਾ ਮੈਂ ਵੇਖ ਰਿਹਾ, ਤੁਸੀਂ ਵੇਖ ਰਹੇ ਹੋ, ਇਹ ਸਾਰਾ ਮੇਲਾ ਪੰਜ ਰਸਾਂ ਦਾ। ਉਹ ਪੰਜ ਰਸ ਕਿਹੜੇ ਨੇ? ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਇਕਾਗਰਤਾ ਵਿੱਚ ਜ਼ਰੂਰ ਸਹਿਯੋਗ ਬਖਸ਼ਿਆ ਕਰੋ, ਕਿਉਂਕਿ ਇਹ ਨਾ ਗੁਰਮੁਖੋ, ਇਹ ਟੀਮ ਵਰਕ ਨਹੀਂ ਹੈ, ਕੋਈ ਨਾਲ ਸਾਜ਼ ਨਹੀਂ ਵੱਜਦੇ, ਇਹ ਇਕੱਲੀ ਜਿੰਦ ਹੈ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਝੀਲ ਦਾ ਪਾਣੀ ਰੁਕਿਆ ਹੋਵੇ, ਉਹਦੇ 'ਚ ਤੁਸੀਂ ਇੱਕ ਕੰਕਰ ਸੁੱਟ ਦਿਓ ਨਾ, ਉਹ ਸਾਰੀ ਝੀਲ ਨੂੰ ਡਿਸਟਰਬ ਕਰ ਦੇਗਾ। ਯਾਨੀ ਥੋੜ੍ਹੀ ਜਿਹੀ ਡਿਸਟਰਬੈਂਸ ਵੀ ਬਹੁਤ ਜ਼ਿਆਦਾ ਪਾਸਦੀ ਹੈ। ਇਸ ਲਈ ਤੁਸੀਂ ਅਸੀਸ ਦੇ ਕੇ ਵਿਚਾਰ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਬਖਸ਼ਣਾ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸੰਗਿਆ ਦੇ ਨਾਂ, ਸਤਨਾਮ ਸ੍ਰੀ। ਇਹ ਮੈਂ ਬੇਨਤੀ ਕਰ ਰਿਹਾ ਸਾਂ ਵੀ ਪੰਜ ਰਸਾਂ ਦਾ ਮੇਲਾ ਹੈ ਸਾਰਾ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਸ਼ਬਦ ਕੰਨਾਂ ਦਾ ਵਿਸ਼ਾ, ਮਨ ਦੀ ਗੱਲ ਕਰਨੀ ਹੈ, ਇਸ ਲਈ ਮੈਂ ਮਨ ਦੇ ਪਰਿਵਾਰ ਦੀ ਪਹਿਲਾਂ ਗੱਲ ਕਰ ਰਿਹਾ। ਸ਼ਬਦ ਕੰਨਾਂ ਦਾ ਵਿਸ਼ਾ, ਸਪਰਸ਼ ਖਲੜੀ ਦਾ, ਚਮੜੀ ਦਾ ਵਿਸ਼ਾ, ਰੂਪ ਅੱਖਾਂ ਦਾ ਵਿਸ਼ਾ। ਅੱਖਾਂ ਕਰੂਪ ਨੂੰ ਨਹੀਂ ਦੇਖਦੀਆਂ, ਇਹਨਾਂ ਦਾ ਸੁਭਾਅ ਹੈ, ਇਹ ਰੂਪ ਨੂੰ ਦੇਖਦੀਆਂ। ਫੁੱਲ ਬੜਾ ਸੋਹਣਾ ਹੋਵੇ ਉਹਨੂੰ ਦੇਖਦੀਆਂ, ਮਨੁੱਖ ਰੂਪਮਾਨ ਹੋਵੇ ਉਹਨੂੰ ਪਰਤ ਪਰਤ ਕੇ ਵੇਖੇਗਾ, ਕਰੂਪ ਹੈ ਉਧਰੋਂ ਚਿਹਰਾ ਹਟਾ ਲਏਗਾ। ਇਹ ਪਹਿਲਾ ਰਸ ਹੈ ਸ਼ਬਦ। ਦੂਜਾ ਰਸ ਹੈ ਸਤਸੰਗ ਦੀ ਸਪਰਸ਼। ਤੀਸਰਾ ਰੂਪ, ਚੌਥਾ ਰਸ, ਆ ਜਿਹੜਾ ਮੂੰਹ ਹੈ ਨਾ, ਆ ਜਿਹੜੀ ਜੀਭ ਹੈ, ਇਹ ਰਸ ਦਾ ਮੁੰਬਾ ਹੈ, ਇਹ ਰਸਾਂ ਨਾਲ ਨਹੀਂ ਰੱਜਦਾ ਮੂੰਹ, ਇਹ ਜੀਭ ਜਿਹੜੀ ਹੈ ਇਹ ਰਸ ਦਾ ਮੁੰਬਾ ਹੈ। ਤਾਂ ਹਜ਼ੂਰ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ। ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਨਾਸਾਂ ਸੁਗੰਧੀ ਪਾਲਦੀਆਂ ਨੇ, ਜੀਵ ਰਸ ਪਾਲਦੀ ਏ, ਖਲੜੀ ਸਪਰਸ਼ ਪਾਲਦੀ ਏ, ਅੱਖਾਂ ਰੂਪ ਪਾਲਦੀਆਂ ਨੇ ਤੇ ਕੰਨ ਆਪਣੀ ਮਰਜ਼ੀ ਦੀ ਸ਼ਬਦ ਪਾਲਦੇ ਨੇ, ਵਰਡਿੰਗ ਪਾਲਦੇ ਨੇ। ਮੇਰੀ ਕੋਈ ਤਾਰੀਫ ਕਰੇ, ਮੇਰੇ ਵਿਰੋਧੀ ਦੀ ਨਿੰਦਾ ਕਰੇ, ਇਹਨੂੰ ਰਸ ਆਉਂਦਾ, ਇਹਦਾ ਸ਼ਬਦ ਨਾਲ ਸੰਬੰਧ ਹੈ। ਤੇ ਜਿਹੜਾ ਮਨ ਹੈ ਉਧਰ ਕਿਸੇ ਦਾ ਖਿਆਲ ਹੀ ਨਹੀਂ ਹੈ, ਕਿਉਂਕਿ ਪਹਿਲੀ ਤੇ ਗੱਲ ਆ ਵੀ ਮਨ ਦਾ ਕੋਈ ਵਜੂਦ ਨਹੀਂ ਹੈ। ਤਨ ਦਾ ਤੇ ਵਜੂਦ ਹੈ ਨਾ ਜੀ, 5'6" ਮੇਰਾ ਕੱਦ ਹੈ ਜੀ, 5'7" ਮੇਰਾ ਕੱਦ ਹੈ ਜੀ, ਮੇਰਾ 6' ਕੱਦ ਹੈ। ਹੁਣ ਮਨ ਦਾ ਨਾ ਕੋਈ ਲੰਬਾਈ ਹੈ, ਨਾ ਚੜਾਈ ਹੈ, ਨਾ ਮੋਟਾਈ ਹੈ, ਨਾ ਕੋਈ ਰੰਗ ਹੈ, ਨਾ ਕੋਈ ਰੂਪ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਮਨ ਹੈ ਹੀ ਨਹੀਂ। ਮਨ ਦਿਸਦਾ ਨਹੀਂ, ਮਨ ਨੂੰ ਅਸੀਂ ਪਕੜ ਨਹੀਂ ਸਕਦੇ, ਪਰ ਮਨ ਹੈ। ਜਿਸ ਤਰ੍ਹਾਂ ਬਿਜਲੀ, ਮੈਂ ਤੁਹਾਨੂੰ ਕਹਾਂ ਵੀ ਬਿਜਲੀ ਇੱਥੇ 2 ਕਿਲੋ ਕੱਢ ਕੇ ਰੱਖੋ ਇੱਥੇ ਸਟੇਜ ਤੇ, ਮੈਂ ਵੇਖਣੀ ਹੈ ਬਿਜਲੀ ਕਿਸ ਤਰ੍ਹਾਂ ਦੀ ਹੁੰਦੀ ਹੈ। ਤੇ ਤੁਹਾਡੇ ਵਿੱਚੋਂ ਕਿਸੇ ਨੇ ਬੀਟੈਕ ਕੀਤੀ ਹੈ, ਐਮਟੈਕ ਕੀਤੀ ਹੈ, ਉਹ ਮੈਨੂੰ ਆਖੇਗਾ ਗਿਆਨੀ ਜੀ ਬਿਜਲੀ ਇਸ ਤਰ੍ਹਾਂ ਕੱਢੀ ਨਹੀਂ ਜਾ ਸਕਦੀ, ਉਹ ਕੋਈ ਸਥੂਲ ਚੀਜ਼ ਨਹੀਂ ਹੈ, ਉਹ ਚੇਤਨਾ ਹੈ, ਉਹ ਤਾਰਾਂ ਵਿੱਚ ਦੌੜਦੀ ਹੈ। ਅੱਗੋਂ ਇੰਸਟਰੂਮੈਂਟ ਜਿਸ ਤਰ੍ਹਾਂ ਦਾ ਹੁੰਦਾ ਹੈ, ਜਿਸ ਤਰ੍ਹਾਂ ਦਾ ਉਪਕਰਨ ਹੁੰਦਾ ਬਿਜਲੀ ਦਾ, ਉਵੇਂ ਦਾ ਉਹ ਕੰਮ ਕਰਦੀ ਹੈ। ਚਾਨਣ ਵੀ ਕਰ ਸਕਦੀ ਹੈ, ਕਮਰਾ ਠੰਡਾ ਵੀ ਕਰ ਸਕਦੀ ਹੈ, ਨਿਗਾਹ ਵੀ ਕਰ ਸਕਦੀ ਹੈ, ਇਹ ਬਿਜਲੀ ਕੱਢ ਕੇ ਨਹੀਂ ਵਿਖਾਈ ਜਾ ਸਕਦੀ, ਪਰ ਬਿਜਲੀ ਤਾਂ ਹੈ ਨਾ। ਇਸੇ ਪ੍ਰਕਾਰ ਮਨ ਛੂਹਿਆ ਨਹੀਂ ਜਾ ਸਕਦਾ,
ਪਰ ਇਹਦਾ ਮਤਲਬ ਇਹ ਨਹੀਂ ਵੀ ਮਨ ਹੈ ਹੀ ਨਹੀਂ, ਮਨ ਹੈ। ਹੁਣ ਉਹ ਜਿਹੜਾ ਮਨ ਹੈ ਨਾ, ਉਧਰ ਕਿਸੇ ਦਾ ਧਿਆਨ ਨਹੀਂ। ਤੁਸੀਂ ਕਹੋਗੇ ਗਿਆਨੀ ਜੀ ਉਸ ਮਨ ਵੱਲ ਧਿਆਨ ਲਿਜਾਣਾ ਕਿਉਂ ਹੈ? ਤੇ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਮਨ ਐਸਾ ਲੇਖਾ ਤੂੰ ਕੀ ਪੜ੍ਹਿਆ। ਇਹ ਮਨ ਵੱਲ ਧਿਆਨ ਤਾਂ ਦੇਣਾ ਹੈ ਵੀ ਅਗੰਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣਾ। ਜਿਸ ਮਨ ਵਿੱਚ ਸਿਫ ਸਲਾਹ ਦੇ ਚਸ਼ਮੇ ਫੁੱਟਦੇ ਨੇ, ਜਿਸ ਸੁਰਤ ਵਿੱਚ ਪ੍ਰਭੂ ਦੀ ਯਾਦ ਦੇ ਚਸ਼ਮੇ ਫੁੱਟਦੇ ਨੇ, ਉੱਥੇ ਅਗੰਮ ਰੂਪ ਦਾ ਟਿਕਾਣਾ ਹੋ ਜਾਂਦਾ, ਉੱਥੇ ਅਕਾਲ ਪੁਰਖ ਚੌਂਕੜਾ ਮਾਰ ਕੇ ਬੈਠ ਜਾਂਦਾ। ਅਗੰਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੈ ਵਿਰਲੇ ਜਾਣਾ। ਇਹ ਕਿਸੇ ਵਿਰਲੇ ਨੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਉਹਨੂੰ ਜਾਣਿਆ। ਹੁਣ ਉੱਥੋਂ ਤੱਕ ਪਹੁੰਚਣ ਲਈ ਕੀ ਕਰਨਾ ਪਏਗਾ? ਟੈਂਕੀ ਵਿੱਚ ਪਾਣੀ ਕੋਈ ਨਹੀਂ, ਗੁਰਮੁਖੋ ਸੁਰ ਤੇ ਜ਼ੋਰ ਦਿਆ ਜੇ, ਟੈਂਕੀ ਵਿੱਚ ਪਾਣੀ ਕੋਈ ਨਹੀਂ ਤੇ ਸਾਰਾ ਦਿਨ ਟੂਟੀਆਂ ਮਰੋੜੀ ਜਾਓ। ਆਹ ਜਿਹੜਾ ਅਸੀਂ ਰਸ ਲੈਂਦੇ ਹਾਂ ਕੰਨਾਂ ਦਾ, ਅੱਖਾਂ ਦਾ, ਨਸਕਾਂ ਦਾ, ਰਸਨਾ ਤਵਚਾ ਦਾ, ਚਮੜੀ ਦਾ, ਖਲੜੀ ਦਾ, ਇਹਦੇ ਵਿੱਚ ਵੀ ਸੰਤੁਸ਼ਟੀ ਨਹੀਂ, ਕਿਉਂਕਿ ਮਨ ਦੀ ਟੈਂਕੀ ਖਾਲੀ ਹੈ। ਹੁਣ ਟੂਟੀਆਂ ਸਾਰਾ ਦਿਨ ਮਰੋੜੀ ਜਾਓ, ਪਾਣੀ ਥੋੜ੍ਹਾ ਨਿਕਲਣਾ ਉਹਨਾਂ 'ਚ। ਕਿਉਂ ਨਹੀਂ? ਕਿਉਂਕਿ ਇਹ ਇੰਦਰੇ ਆਪਣੀ ਆਪਣੀ ਮਸਤੀ ਵਿੱਚ ਲੱਗੇ ਹੋਏ, ਤੇ ਮਸਤੀ ਤੇ ਇੱਕ ਬੜੀ ਮਾੜੀ ਹੈ। ਤੇ ਜਿੱਥੇ ਪੰਜ ਪੰਜ ਮਸਤੀਆਂ ਹੋਣ, ਮ੍ਰਿਗ, ਮੀਨ, ਪ੍ਰਿੰਗ, ਪਤੰਗ, ਉਂਚਰ, ਏਕ ਦੋਖ ਬਨਾਸ, ਇੱਕ ਇੱਕ ਨੁਕਸ ਹੈ ਇਹਨਾਂ 'ਚ, ਇੱਕ ਇੱਕ ਚਸਕਾ ਹੈ ਇਹਨਾਂ 'ਚ, ਪੰਜ ਨਹੀਂ ਪਰ ਇੱਕ ਇੱਕ ਚਸਕਾ ਇਹਨਾਂ ਲਈ ਜਾਨਲੇਵਾ ਹੋ ਜਾਂਦਾ। ਮ੍ਰਿਗ ਹਿਰਣ, ਹਿਰਣ ਵਿੱਚ ਕੀ ਦੋਸ਼ ਹੈ? ਸ਼ਬਦ ਦਾ ਦੋਸ਼ ਹੈ। ਮ੍ਰਿਗ ਉਹ ਕੰਡੇ ਹੇੜੇ ਦੀ ਆਵਾਜ਼ ਤੇ ਮੋਹਿਤ ਹੋ ਜਾਂਦਾ, ਸ਼ਿਕਾਰੀ ਉਹਨੂੰ ਪਕੜ ਲੈਂਦਾ, ਉਹਨੂੰ ਪਤਾ ਹੈ ਇਹਦੀ ਨਾਭੀ 'ਚ ਕਸਤੂਰੀ ਹੈ, ਚਾਕ ਕਰਕੇ ਪੇਟ ਉਹ ਕਸਤੂਰੀ ਕੱਢ ਲੈਂਦਾ, ਉਹਦੀ ਖੱਲ ਵੇਚਦਾ, ਉਹਦੇ ਸਿੰਘ ਵੇਚਦਾ, ਉਹਦਾ ਗੋਸ਼ਤ ਵੇਚਦਾ, ਉਹਦਾ ਬੇਰ ਬੇਰ ਬਾਜ਼ਾਰ ਦੇ ਵਿੱਚ ਉਹ ਵੇਚ ਕੇ ਆਪਣੇ ਖੀਸੇ ਭਰਦਾ। ਪਰ ਉਹਨੂੰ ਮਾਰਿਆ ਕਿਹਨੇ? ਉਹਨੂੰ ਸ਼ਿਕਾਰੀ ਨੇ ਨਹੀਂ ਮਾਰਿਆ, ਉਹਨੂੰ ਸ਼ਬਦ ਰਸ ਨੇ ਮਾਰ ਦਿੱਤਾ। ਮ੍ਰਿਗ, ਮੀਨ, ਮੀਨ ਜਿਹੜੀ ਮੱਛੀ ਹੈ ਉਹਨੂੰ ਮੂੰਹ ਦਾ ਚਸਕਾ, ਸ਼ਿਕਾਰੀ ਕੁੰਡੀ ਦਾ ਜਿਹੜਾ ਲੋਹੇ ਦੀ ਕੁੰਡੀ ਹੈ ਉਹਦੇ ਅੱਗੇ ਰੋਟੀ ਜਾਂ ਮਾਸ ਦਾ ਟੁਕੜਾ ਉਡਾ ਦਿੰਦਾ, ਉਹਨੂੰ ਪਾਣੀ 'ਚ ਸੁੱਟ ਦਿੰਦਾ, ਉਹਦਾ ਕੈਂਪਾਸ ਦੱਸਦਾ ਵੀ ਇਸ ਪਾਸੇ ਮਾਸ ਦੀ ਬੋਟੀ ਹੈ, ਰੋਟੀ ਦਾ ਟੁਕੜਾ, ਉਹ ਉਹਦੇ ਕੋਲ ਜਾ ਕੇ ਉਹਨੂੰ ਮੂੰਹ 'ਚ ਪਾ ਲੈਂਦੀ। ਕਿਉਂ? ਕਿਉਂਕਿ ਜੀਭ ਦਾ ਚਸਕਾ ਰਸ ਹੈ। ਉਹ ਜਦੋਂ ਮੂੰਹ 'ਚ ਪਾ ਲੈਂਦੀ ਹੈ ਨਾ, ਤੇ ਥੋੜ੍ਹਾ ਨਿਕਲਣ ਲੱਗਦੀ ਹੈ, ਜਿਹੜਾ ਉੱਤੇ ਤੀਲਾ ਡੱਕਾ ਹੁੰਦਾ ਤਰ ਰਿਹਾ ਹੁੰਦਾ ਡੁੱਬ ਜਾਂਦਾ, ਉਹ ਚੂਰ ਨੂੰ ਪਤਾ ਲੱਗ ਜਾਂਦਾ ਵੀ ਮੱਛੀ ਨੇ ਉਹ ਬੋਟੀ ਮੂੰਹ 'ਚ ਪਾ ਲਈ, ਉਹ ਧਾਗੇ ਨੂੰ ਖਿੱਚਦਾ, ਉਹ ਕੁੰਡੀ ਉਹਦੇ ਜਵਾੜੇ 'ਚ ਫਸ ਜਾਂਦੀ, ਉਹ ਝਟਕਾ ਮਾਰ ਕੇ ਬਾਹਰ ਕੱਢ ਲੈਂਦਾ। ਹੁਣ ਉਹ ਮੱਛੀ ਨੂੰ ਝੂਰ ਨੇ ਘੱਟ ਮਾਰਿਆ ਤੇ ਜੀਭ ਦੇ ਰਸ ਨੇ ਜ਼ਿਆਦਾ ਮਾਰਿਆ। ਹਜ਼ੂਰ ਕਹਿੰਦੇ ਨੇ ਮ੍ਰਿਗ, ਮੀਨ, ਮੱਛੀ, ਪ੍ਰਿੰਗ, ਪ੍ਰਿੰਗ ਕਹਿੰਦੇ ਨੇ ਸਤ ਸੰਗਤ ਜੀ ਭੌਰੇ ਨੂੰ, ਇਹਨੂੰ ਸੁੰਘਣ ਦਾ ਚਸਕਾ ਨਾਸਕਾ ਦਾ। ਕਿਤੇ ਦੂਰ ਨਿਰਜਰ ਜੰਗਲ 'ਚ ਦੋ ਤਰੇ ਚਾਰ ਪੰਜ ਛੇ ਮੀਲ ਫੁੱਲ ਖਿੜਿਆ ਹੋਵੇ ਨਾ ਫੁੱਲ, ਗੁਰਮੁਖੋ ਇਹ ਨੈਸ਼ਨਲ ਜੀਓਗ੍ਰਾਫੀ ਤੇ ਹੋਰ ਕਈ ਚੈਨਲ ਨੇ ਉਹਨਾਂ ਨੇ ਖੋਜ ਕਰਕੇ ਸਪਸ਼ਟ ਕਰ ਦਿੱਤਾ, ਬਕਾਇਦਾ ਵੀਡੀਓਗ੍ਰਾਫੀ ਬਣਾ ਕੇ ਵਿਖਾ ਦਿੱਤੀ ਹੈ। ਇਹ ਉੱਥੇ ਪਹੁੰਚ ਜਾਂਦਾ, ਉੱਥੇ ਜਾ ਕੇ ਉਹਦੀ ਸੁਗੰਧੀ ਲੈਣ ਲੱਗ ਪੈਂਦਾ, ਹੋਰ ਨੇੜੇ ਆ ਜਾਂਦਾ, ਹੋਰ ਨੇੜੇ ਆ ਜਾਂਦਾ, ਸਬਰ ਨਹੀਂ ਆਉਂਦਾ। ਫਿਰ ਕਹਿੰਦਾ ਨਹੀਂ, ਇਹ ਜਿਹੜਾ ਫੁੱਲ ਖਿੜਿਆ ਨਾ ਕਵਲ ਦਾ, ਇਹਦੇ ਵਿੱਚ ਬਹਿਣਾ, ਉਹਦੇ ਵਿੱਚ ਵੜ ਕੇ ਬਹਿ ਜਾਂਦਾ, ਕਦੀ ਇੱਧਰ ਨਾਸਾ ਕਰਕੇ ਸੁੰਘਦਾ, ਕਦੀ ਇੱਧਰ ਕਰਕੇ, ਸਾਰਾ ਦਿਨ ਸੁੰਘਦਾ ਤੁਰਿਆ ਜਾਂਦਾ। ਜਿਵੇਂ ਜਿਵੇਂ ਸੂਰਜ ਓਹਲੇ ਹੁੰਦਾ ਹੈ, ਕੌਲ ਫੁੱਲ ਆਪਣਾ ਪਰਿਵਾਰ ਸਮੇਟਣ ਲੱਗਦਾ ਹੈ, ਤੇ ਇਹਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਫੁੱਲ ਬੁੱਝ ਜਾਣਾ ਹੈ। ਪਰ ਕਹਿੰਦਾ ਕੋਈ ਗੱਲ ਨਹੀਂ, ਅਜੇ ਸਮਾਂ ਹੈ, ਆ ਥੋੜ੍ਹੀ ਜਿਹੀ ਜਗ੍ਹਾ ਹੈ, ਮੈਂ ਵਿੱਚੋਂ ਦੀ ਨਿਕਲ ਜਾਵਾਂਗਾ, ਮੈਂ ਅਜੇ ਥੋੜ੍ਹਾ ਜਿਹਾ ਹੋਰ ਸੁੰਘਣਾ, ਥੋੜ੍ਹਾ ਜਿਹਾ ਹੋਰ ਸੁੰਘਣਾ। ਉਹ ਕਰਦਿਆਂ ਕਰਦਿਆਂ ਰਾਹ ਭੀੜਾ ਹੋ ਜਾਂਦਾ, ਇਹ ਬਾਹਰ ਨਹੀਂ ਨਿਕਲਦਾ, ਤੇ ਸੂਰਜ ਓਹਲੇ ਹੋ ਜਾਂਦਾ, ਕੌਲ ਫੁੱਲ ਪੂਰਾ ਬੰਦ ਹੋ ਜਾਂਦਾ, ਏਅਰ ਟਾਈਟ ਹੋ ਜਾਂਦਾ। ਹੁਣ ਅੰਦਰਲੀ ਹਵਾ ਅੰਦਰ, ਬਾਹਰਲੀ ਬਾਹਰ,
ਦਮ ਘੁੱਟਣ ਨਾਲ ਇਹ ਫੁੱਲ ਦੇ ਅੰਦਰ ਹੀ ਦਮ ਤੋੜ ਦਿੰਦਾ ਹੈ। ਇਹਨੂੰ ਨਾਸਾਂ ਦਾ ਚਸਕਾ ਲੈ ਕੇ ਬਹਿ ਗਏ। ਧਿਆਨ ਦਿਆ ਜੀ, ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ। ਨਾਸਾਂ ਦਾ ਚਸਕਾ ਲੈ ਗਿਆ ਭੋਰੇ ਨੂੰ, ਸੁਣਨ ਦਾ ਚਸਕਾ ਲੈ ਗਿਆ ਕੀ ਆਉਂਦੇ ਨੇ ਇਹਨੂੰ ਹਿਰਨ ਨੂੰ, ਮ੍ਰਿਗ ਮੀਨ ਪ੍ਰਿੰਗ, ਤੇ ਜਿਹੜਾ ਪਤੰਗਾ ਹੈ ਨਾ ਪਤੰਗਾ, ਇਹਨੂੰ ਵੇਖਣ ਦਾ ਚਸਕਾ, ਰੋਸ਼ਨੀ ਸ਼ਮਾ ਦੀਵਾ। ਆ ਮਰਕਰੀ ਲਾਈਟਾਂ ਨੇ ਨਾ ਸਾਡੇ ਉੱਥੇ ਬਰਸਾਤਾਂ ਚ, ਉੱਥੇ ਰਾਤ ਨੂੰ ਫਿਰ ਬੜੇ ਇਕੱਠੇ ਹੋ ਜਾਂਦੇ ਨੇ, ਸਵੇਰੇ ਵੇਖੋ ਤੇ ਮਰੇ ਪਏ ਹੁੰਦੇ ਨੇ। ਪਤੰਗਾ ਹੁੰਦਾ ਤੇ ਕੀੜਾ ਹੀ ਹੈ, ਪਰ ਉਹ ਖੰਭਾਂ ਵਾਲਾ ਕੀੜਾ ਹੁੰਦਾ ਹੈ। ਸੰਗਤ ਜੀ, ਹੁਣ ਉਹ ਸ਼ਮਾ ਦੇ ਕੋਲ ਜਾਂਦਾ, ਸਬਰ ਨਹੀਂ ਆਉਂਦਾ, ਹੋਰ ਨੇੜੇ ਵੇਖਣਾ, ਉਹਦੇ ਵਿੱਚ ਬੈਠ ਕੇ ਵੇਖਣਾ, ਤੇ ਇੰਨਾ ਨੇੜੇ ਚਲਾ ਜਾਂਦਾ ਵੀ ਉਹ ਜਿਹੜਾ ਸ਼ਮਾ ਹੈ, ਉਹ ਜਿਹੜਾ ਜਿਹੜੀ ਉਹ ਦੀਪਕ ਹੈ, ਉਹਦੇ ਵਿੱਚ ਝੁਲਸ ਕੇ ਤੇ ਥੱਲੇ ਡਿੱਗ ਕੇ ਮਰ ਜਾਂਦਾ। ਉਹਨੂੰ ਵੇਖਣ ਦਾ ਚਸਕਾ ਲੈ ਬੈਠਾ, ਤੇ ਫਿਰ ਅਖੀਰ ਚ ਰਹਿ ਗਿਆ ਹਾਥੀ, ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ। ਕੁੰਚਰ ਹਾਥੀ ਸਪਰਸ਼, ਜਿਨ੍ਹਾਂ ਨੇ ਫੜਨਾ ਹੁੰਦਾ ਹੈ ਨਾ ਹਾਥੀ ਨੂੰ, ਤੇ ਸ਼ੇਰ ਨੂੰ ਬਲ ਨਾਲ ਨਹੀਂ ਫੜਿਆ ਜਾ ਸਕਦਾ, ਇਹਨੂੰ ਛਲ ਨਾਲ ਪਕੜਿਆ ਜਾਂਦਾ। ਛਲ ਕੀ ਕਰਦੇ ਨੇ, ਵੱਡਾ ਸਾਰਾ ਟੋਇਆ ਪੁੱਟ ਲੈਂਦੇ ਨੇ, ਉਹਦੇ ਉੱਤੇ ਕਮਜ਼ੋਰ ਜਿਹਾ ਛੱਤ ਪਾ ਦਿੰਦੇ ਨੇ ਕੱਖਾਂ ਦਾ, ਉੱਤੇ ਮਿੱਟੀ ਪਾ ਕੇ, ਤੇ ਆਹ ਜਿਹੜੀ ਸਮੁੰਦਰੀ ਝੱਗ ਹੁੰਦੀ ਹੈ ਨਾ, ਇਸ ਤਰ੍ਹਾਂ ਦਾ ਕੋਈ ਮਟੀਰੀਅਲ ਲੈ ਕੇ ਉਹਦੀ ਹੱਥਨੀ ਬਣਾ ਦਿੰਦੇ, ਉਹਨੂੰ ਪੇਂਟ ਕਰ ਦਿੰਦੇ ਨੇ ਉਸ ਤਰ੍ਹਾਂ ਦਾ, ਉਹ ਖੜੀ ਕਰ ਦਿੰਦੇ। ਇਹ ਸਪਰਸ਼ ਦਾ ਰੋਗ, ਕਾਮ ਦਾ ਰੋਗ ਰੂਹੇ ਜ਼ਮੀਨ ਤੇ ਸਭ ਤੋਂ ਜ਼ਿਆਦਾ ਹਾਥੀ ਵਿੱਚ, ਜਿਹੜਾ ਕੱਲਾ ਕੱਲਾ ਰੋਗ ਹੈ ਨਾ, ਉਹ ਜਦੋਂ ਵਾਰੀ ਆਈ ਨਾ, ਤੇ ਮਹਾਰਾਜ ਕਹਿਣ ਲੱਗੇ ਹਉਮੈ ਰੋਗ ਮਾਨੁੱਖ ਕੋ ਦੀਨਾ, ਕਾਮ ਰੋਗ ਕੁੰਚਰ ਕੋ ਦੀਨਾ, ਦ੍ਰਿਸ਼ਟ ਰੋਗ ਪਚ ਮੂਹੇ ਪਤੰਗਾ। ਇਸ ਤਰ੍ਹਾਂ ਫਿਰ ਕ੍ਰਮਵਾਰ ਉੱਥੇ ਵੀ ਮਹਾਰਾਜ ਨੇ ਕੱਲਾ ਕੱਲਾ ਰੋਗ ਐਕਸਪਲੇਨ ਕੀਤਾ। ਅੱਛਾ, ਉਹ ਹੁਣ ਉਸ ਕਾਲਬੂਤ ਦੀ ਹੱਥਨੀ ਨੂੰ ਅਸਲੀ ਹੱਥਨੀ ਸਮਝ ਕੇ ਤੇ ਸਪਰਸ਼ ਕਰਨ ਵਾਸਤੇ ਨੇੜੇ ਆ ਜਾਂਦਾ। ਹੁਣ ਹੇਠਾਂ ਛੱਤ ਹੁੰਦੀ ਹੈ ਕਮਜ਼ੋਰ, ਹਾਥੀ ਹੁੰਦਾ ਭਾਰੀ ਭਰਕਮ, ਉਹ ਤੜੰਬ ਕਰਕੇ ਉਹਦੇ ਚ ਡਿੱਗ ਪੈਂਦਾ, ਉਹ ਕਾਬੂ ਕਰ ਲੈਂਦੇ। ਹਜ਼ੂਰ ਨੇ ਜੋ ਇਹਦੇ ਵਿੱਚੋਂ ਸਾਨੂੰ ਉਪਦੇਸ਼ ਦਿੱਤਾ ਨਾ, ਉਹ ਇਹ ਸੀ ਵੀ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ ਤੇ ਪੰਚ ਦੋਖ ਅਸਾਧ ਜਾਮੇ ਤਾਂ ਕੀ ਕੇਤਕ ਆਸ। ਤੇਰੇ ਵਿੱਚ ਤੇ ਪੰਜੇ ਹੀ ਨੇ, ਤੈਨੂੰ ਕੌਣ ਬਚਾਏ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਤੇਰੇ ਅੰਦਰੋਂ ਵਿਵੇਕ ਬੁੱਧੀ ਦਾ ਦੀਵਾ ਬੁੱਝ ਗਿਆ ਹੈ ਤੇ ਤੇਰੇ ਉੱਤੇ ਮਾਇਆ ਦੀ ਕਾਲਖ ਨੇ ਆਪਣਾ ਗਲਬਾ ਪਾ ਲਿਆ। ਮਨ ਐਸਾ ਲੇਖਾ ਤੂੰ ਕੀ ਪੜਿਆ, ਟੈਂਕੀ ਖਾਲੀ ਏ ਤੇ ਟੂਟੀਆਂ ਸਾਰਾ ਦਿਨ ਮਰੋੜੀ ਜਾਈਏ ਤੇ ਵਿੱਚੋਂ ਕੀ ਨਿਕਲਣਾ। ਨੌ ਘਰ ਦੇਖ ਜੋ ਕਾਮਣ ਭੂਲੀ, ਬਸਤ ਅਨੂਪ ਨਾ ਪਾਈ, ਕਹੋ ਕਬੀਰ ਨਵੇਂ ਘਰ ਮੂਸੇ ਦਸਵੇਂ ਤੱਤ ਸਮਾਈ। ਦੋ ਕੰਨ ਦੋ ਅੱਖਾਂ ਚਾਰ, ਦੋ ਨਾਸਕਾ ਛੇ, ਇੱਕ ਮੂੰਹ ਸੱਤ, ਗੁਪਤਾਂਗ ਤੇ ਗੁੱਦਾ ਅੱਠ ਤੇ ਨੌ। ਜਿਹੜਾ ਇਹਨਾਂ ਨੌ ਘਰਾਂ ਦੇ ਰਸਾਂ ਵਿੱਚ ਲੱਗਾ ਹੋਇਆ ਹੈ ਨਾ, ਉਹਨੂੰ ਦਸਮ ਦੁਆਰ ਦਾ ਰਸ ਨਹੀਂ ਆਵੇਗਾ। ਉਹਦਾ ਜਿਹੜੀ ਟੈਂਕੀ ਹੈ ਉਹ ਤੇ ਪਾਣੀ ਤੋਂ ਖਾਲੀ ਹੈ, ਟੂਟੀਆਂ ਢਿੱਲੀਆਂ ਨੇ, ਪਾਣੀ ਵਗ ਜਾਂਦਾ ਤੇ ਉਹ ਗੱਲ ਕਿਵੇਂ ਬਣੇਗੀ। ਮਨ ਦੇ ਉੱਤੇ ਜ਼ੋਰ ਦਿੱਤਾ। ਇੱਕ ਥਾਂ ਤੇ ਭਗਤ ਕਬੀਰ ਜੀ ਨੂੰ ਮੁਸਲਮਾਨ ਤੇ ਹਿੰਦੂ ਇਕੱਠੇ ਹੋ ਕੇ ਪੁੱਛਣ ਲੱਗੇ ਬਚਨ ਗੁਰੂ ਗ੍ਰੰਥ ਸਾਹਿਬ ਦਾ, ਕਬੀਰ ਜੀ ਕੋਈ ਜੀਵਨ ਸਫਲ ਕਰਨ ਦਾ ਤਰੀਕਾ ਦੱਸੋ। ਕਬੀਰ ਸਾਹਿਬ ਕਹਿਣ ਲੱਗੇ ਵੀ ਤੁਸੀਂ ਕੀ ਕਰਦੇ ਹੋ। ਹਿੰਦੂ ਕਹਿਣ ਲੱਗੇ ਜੀ ਅਸੀਂ ਤੇ ਗੋਮਤੀ ਦੇ ਕੰਢੇ ਤੇ ਜਾ ਕੇ ਇਸ਼ਨਾਨ ਕਰਦੇ ਹਾਂ। ਇੱਕ ਗੰਗਾ ਵਾਂਗੂ ਗੋਮਤੀ ਨਦੀ ਵੀ ਬੜੀ ਸੁਪ੍ਰਸਿੱਧ ਹੈ, ਉਹਦੇ ਇਸ਼ਨਾਨ ਦਾ ਅਲੱਗ ਮਹੱਤਵ ਹੈ, ਉਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਹੈ। ਤੇ ਮੁਸਲਮਾਨ ਕਹਿਣ ਲੱਗੇ ਵੀ ਅਸੀਂ ਹੱਜ ਕਰਨੇ ਆ ਮੱਕੇ ਦਾ, ਤੇ ਕਬੀਰ ਸਾਹਿਬ ਤੁਸੀਂ ਕੀ ਕਰਦੇ ਹੋ। ਕਬੀਰ ਸਾਹਿਬ ਮਹਾਰਾਜ ਕਹਿਣ ਲੱਗੇ ਹੱਜ ਹਮਾਰੀ ਗੋਮਤੀ ਤੀਰ, ਜਹਾਂ ਬਸੈ ਪਿਤੰਬਰ ਪੀਰ। ਇਹ ਵਰਡਿੰਗ ਵੱਲ ਧਿਆਨ ਦਿਆ ਜੀ, ਹੱਜ ਤੇ ਗੋਮਤੀ ਤੀਰ, ਹਿੰਦੂਆਂ ਲਈ ਗੋਮਤੀ ਦਾ ਕੰਢਾ, ਤੁਹਾਡੇ ਲਈ ਹੱਜ, ਜੋ ਸਥਾਨ ਰੱਖਦੇ ਨੇ ਨਾ। ਜਹਾਂ ਬਸੈ ਪਿਤੰਬਰ ਪੀਰ, ਮੇਰੇ ਮਨ ਵਿੱਚ ਜਿੱਥੇ ਅਕਾਲ ਪੁਰਖ ਵਾਸ ਕਰਦਾ ਹੈ,
ਮੇਰਾ ਉਹ ਮਨ ਮੇਰਾ ਤੀਰਥ ਬਣ ਗਿਆ, ਨਾ ਗੋਮਤੀ ਦਾ ਕੰਢਾ ਮੇਰਾ ਤੀਰਥ ਹੈ, ਨਾ ਹੱਜ ਕਰਨਾ ਮੇਰਾ ਤੀਰਥ ਹੈ, ਮੇਰਾ ਤੀਰਥ ਤੇ ਮੇਰਾ ਮਨ ਬਣ ਗਿਆ। ਮੈਂ ਆਪਣੇ ਮਨ ਤੇ ਧਿਆਨ ਦੇਣਾ, ਮੈਂ ਆਪਣੇ ਮਨ ਦੇ ਉੱਤੇ ਕੰਮ ਕਰਨਾ।

ਮਾਤਾ ਹੈ। ਕਬੀਰ ਸਾਹਿਬ ਕਹਿੰਦੇ ਵੇਖੋ ਕਿੱਡਾ ਸੋਹਣਾ ਗਾਇਨ ਕਰ ਰਿਹਾ। ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਕਬੀਰ ਜੀ ਕੌਣ ਗਾਇਨ ਕਰ ਰਿਹਾ? ਕੋਈ ਰਾਗੀ ਗਾ ਰਿਹਾ, ਕੋਈ ਗੰਧਰਵ ਗਾ ਰਿਹਾ, ਕੋਈ ਗਵੱਈਆ ਗਾ ਰਿਹਾ, ਦੱਸੋ ਕੌਣ ਗਾ ਰਿਹਾ? ਤੁਸੀਂ ਕਹਿੰਦੇ ਹੋ ਵਾਹ ਵਾਹ ਕਿਆ ਖੂਬ ਗਾਵਤਾ ਹੈ, ਤੇ ਫਿਰ ਕਬੀਰ ਸਾਹਿਬ ਕਹਿੰਦੇ ਨੇ ਹਰ ਕਾ ਨਾਮ ਮੇਰਾ ਮਨ ਭਾਵਤਾ ਹੈ, ਮੇਰਾ ਮਨ ਗਾ ਰਿਹਾ ਹੈ, ਔਰ ਮੇਰਾ ਮਨ ਅੰਦਰੋਂ ਉਹਦੇ ਜੋ ਗੀਤ ਗਾ ਰਿਹਾ ਹੈ, ਜੋ ਉਸਦੀ ਸਿਫਤ ਸਲਾਹ ਕਰ ਰਿਹਾ ਹੈ, ਉਹਦੇ ਵਿੱਚ ਹੀ ਮੇਰਾ ਮਨ ਮਸਤ ਹੈ, ਉਹਨੂੰ ਬੜੀ ਚੰਗੀ ਲੱਗਦੀ ਹੈ, ਇਸ ਲਈ ਉਹ ਗਾਉਂਦਾ ਹੀ ਰਹਿੰਦਾ ਹੈ। ਉਹ ਗਾਉਂਦਾ ਹੀ ਰਹਿੰਦਾ, ਉਹ ਲੋਕਾਂ ਨੂੰ ਸੁਣਾਉਣ ਲਈ ਨਹੀਂ ਗਾਉਂਦਾ, ਉਹ ਆਪੇ ਹੀ ਗਾਉਂਦਾ ਹੈ ਤੇ ਆਪੇ ਹੀ ਸੁਣਦਾ, ਆਪਣਾ ਹੀ ਆਨੰਦ ਲੈਂਦਾ।

ਪੰਜਵਾਂ ਧਿਆਨ ਦਿਆ ਜੀ, ਇਹ ਵਿਲੱਖਣ ਸ਼ਬਦ ਹੈ। ਇਸ ਸ਼ਬਦ ਦੇ ਉੱਤੇ ਦੋ ਬਾਣੀਕਾਰਾਂ ਦਾ ਮੈਂਸ਼ਨ ਹੈ, ਰਾਗ ਗੌੜੀ ਬਾਣੀ ਭਗਤ ਕਬੀਰ ਜੀਓ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਸਪਸ਼ਟ ਹੋ ਗਿਆ ਹੇਠਲਾ ਸ਼ਬਦ ਦੋ ਮਹਾਂਪੁਰਸ਼ਾਂ ਦਾ। ਕਬੀਰ ਸਾਹਿਬ ਬਚਨ ਸ਼ੁਰੂ ਕਰਦੇ, ਗੱਲ ਮਨ ਤੇ ਆਉਣੀ ਹੈ, ਜੁੜੇ ਰਿਹਾ ਜੀ। ਔਰ ਸਾਰਿਆਂ ਨੂੰ ਬੇਨਤੀ ਇਕਾਗਰਤਾ ਸਹਿਯੋਗ ਬਖਸ਼ਿਆ ਜੀ। ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ। ਐਸੋ ਅਚਰਜ ਦੇਖਿਓ ਕਬੀਰ, ਦਦ ਕਹਿ ਭੋਲੈ ਬਿਰੋਲੈ ਨੀਰ। ਮੈਂ ਸੰਸਾਰ ਵਿੱਚ ਇੱਕ ਬੜਾ ਅਚਰਜ ਕੌਤਕ ਤੱਕਿਆ, ਲੋਕ ਦਹੀਂ ਦੇ ਭੁਲੇਖੇ ਪਾਣੀ ਵਿੱਚ ਮਧਾਣੀ ਪਾ ਕੇ ਬੈਠੇ ਹੋਏ। ਵੇਖੋ, ਦਹੀਂ ਵਿੱਚ ਕੋਈ ਮਧਾਣੀ ਪਾਏ ਮੱਖਣ ਨਿਕਲੇਗਾ, ਲੱਸੀ ਬਣੇਗੀ, ਵਾਹਿਗੁਰੂ ਵਾਹਿਗੁਰੂ। ਤੇ ਜੇ ਕੋਈ ਪਾਣੀ ਚ ਮਧਾਣੀ ਪਾ ਕੇ ਬੈਠਾ ਹੋਵੇ ਕੀ ਪ੍ਰਾਪਤ ਹੋਵੇਗਾ ਜੀ? ਯਾਨੀ ਧਰਮ ਦੇ ਨਾਂ ਤੇ ਉਹ ਕੰਮ ਕੀਤੇ ਜਾ ਰਹੇ ਨੇ ਜਿਨ੍ਹਾਂ ਦਾ ਲਾਭ ਹੀ ਕੋਈ ਨਹੀਂ। ਇਕਾਗਰਤਾ ਜ਼ਰੂਰ ਸਹਿਯੋਗ ਬਖਸ਼ਿਸ਼ ਕਰਿਆ ਕਰੋ, ਇਸ ਨਿਮਰ ਬੇਨਤੀ ਹੈ। ਕਿਉਂਕਿ ਇਹ ਕਿਤੇ ਤੁਸੀਂ ਮੇਰੀ ਥਾਂ ਤੇ ਬਵੋ ਨਾ ਗੁਰਮੁਖੋ, ਮੈਂ ਗੁੱਸੇ ਨਾਲ ਨਹੀਂ ਕਹਿ ਰਿਹਾ, ਫਿਰ ਤੁਹਾਨੂੰ ਪਤਾ ਲੱਗੇ ਵੀ ਅੱਜ ਜਿਸ ਤਰ੍ਹਾਂ ਹੱਥਾਂ 'ਚ ਮੋਬਾਈਲ ਨੇ, ਜਿਸ ਤਰ੍ਹਾਂ ਮਨ ਸਾਰਾ ਬਾਹਰ ਨਿਕਲਿਆ ਹੋਇਆ ਹੈ, ਇਸ ਮਨ ਨੂੰ ਥੋੜ੍ਹੀ ਦੇਰ ਟਿਕਾਣਾ, ਸ਼ਰੋਤਿਆਂ ਨੂੰ ਆਪਣੇ ਨਾਲ ਜੋੜਨਾ, ਇਹ ਕੋਈ ਸੌਖੀ ਖੇਡ ਨਹੀਂ ਹੈ। ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ, ਇਹ ਮੇਰੀ ਜੌਬ ਹੈ, ਇਹ ਤੁਹਾਡੀ ਗਰੀਬ ਨਵਾਜ਼ੀ ਹੈ, ਮੈਨੂੰ ਤੁਸੀਂ ਇਹ ਦਿੱਤੀ ਹੈ, ਪਰ ਬਹੁਤ ਔਖਾ ਇਕਾਗਰਤਾ ਬਣਾਉਣੀ। ਐਸੋ ਅਚਰਜ ਦੇਖਿਓ ਕਬੀਰ, ਮੈਂ ਬੜਾ ਹੈਰਾਨ ਕਰਨ ਵਾਲਾ ਕੌਤਕ ਵੇਖਿਆ ਕਿ ਦਦ ਕਹਿ ਭੋਲੈ ਬਿਰੋਲੈ ਨੀਰ। ਲੋਕੀ ਦਹੀਂ ਦੇ ਭੁਲੇਖੇ ਪਾਣੀ ਰਿੜ, ਧਰਮ ਦੇ ਨਾਂ ਤੇ ਉਹ ਕੰਮ ਕਰ ਰਹੇ ਨੇ ਜਿਹਦੀ ਆਊਟਪੁੱਟ ਕੋਈ ਨਿਕਲਣੀ ਹੋਣੀ, ਅੱਗੇ ਖੋਲਣਗੇ ਬਈ ਉਹ ਗਲਤੀ ਕੀ ਹੈ। ਹਰੀ ਅੰਗੂਰੀ ਗਧਾ ਚਰੈ, ਜਿਵੇਂ ਹਰਾ ਭਰਾ ਖੇਤ ਅੰਕੁਰ ਰਿਹਾ ਹੋਵੇ ਤੇ ਖੋਤਾ ਉਹਦੇ ਵਿੱਚ ਚੜਦਾ ਹੈ, ਉਹਦੇ ਵਿੱਚ ਹੀਂਗਦਾ, ਖਰੂਦ ਮਚਾਉਂਦਾ, ਖੋਤੇ ਦਾ ਤੇ ਸੁਭਾਅ ਹੈ। ਉਹਦੇ ਬਾਰੇ ਤੇ ਮਹਾਰਾਜ ਕਹਿੰਦੇ, ਖਰਕਾ ਪੈਂਖੜ ਤੋ ਛੁੱਟਿਆ ਜੋ ਉੱਪਰ ਲੱਗਦਾ, ਘਮਿਆਰ ਉਹਦਾ ਪੈਂਖੜ ਬਾਅਦ ਵਿੱਚ ਖੋਲਦਾ, ਪਹਿਲਾਂ ਛੱਟ ਪਾ ਕੇ ਚੰਗੀ ਤਰ੍ਹਾਂ ਚੱਟ ਕੋਲ ਖੜਾ ਕਰਕੇ ਇੱਟਾਂ ਭਰ ਲੈ, ਉਹਨੂੰ ਪਤਾ ਜੇ ਵਿਹਲਾ ਹੋਇਆ ਤੇ ਖਰੂਦ ਮਚਾਏਗਾ। ਇਸ ਵਾਸਤੇ ਹਰੀ ਅੰਗੂਰੀ ਗਧਾ ਚਰੈ ਨਿੱਤ ਉੱਠ ਹਾਸੈ ਹੀਂਗੈ ਮਰੈ। ਫਿਰ ਕਹਿੰਦੇ ਨੇ, ਮਾਤਾ ਭੈਂਸਾ ਅਮੂਹਾ ਜਾਏ, ਮਸਤਿਆ ਹੋਇਆ ਝੋਟਾ ਅਮੋੜ ਹੋ ਜਾਂਦਾ, ਫਿਰ ਕੀ ਕਰਦਾ, ਕੁੱਦ ਕੁੱਦ ਚਰੈ ਰਸਾਤਲ ਪਾਏ। ਜਿਵੇਂ ਉਹ ਮਸਤਿਆ ਹੋਇਆ ਸੰਡਾ, ਮਸਤਿਆ ਹੋਇਆ ਝੋਟਾ ਖੇਤਾਂ ਵਿੱਚ ਚਰਦਾ ਹੈ, ਉਫੜਦਾ ਹੈ, ਫਿਰ ਕਈ ਵਾਰ ਖਤਾਣ ਵਿੱਚ ਵੀ ਡਿੱਗ। ਇਸ ਤਰ੍ਹਾਂ ਵਿਕਾਰਾਂ ਦੀ ਖੇਤੀ ਵਿੱਚ ਜਿਹੜਾ ਮਨ ਹੈ ਉਹ ਮਸਤੀਆਂ ਕਰ ਰਿਹਾ, ਅਮੋੜ ਹੋ ਕੇ ਤੁਰਿਆ, ਫਿਰ ਕਿਸੇ ਦੇ ਰੋਕਿਆਂ ਰੁਕਦਾ ਨਹੀਂ। ਗੁਰੂ ਵਾਜਾਂ ਮਾਰੇ ਇਹਦੇ ਤੇ ਉਹਦਾ ਵੀ ਕੋਈ ਅਸਰ ਨਹੀਂ, ਅਮੋੜ ਹੋ ਗਿਆ। ਔਰ ਬੜਾ ਪਲਿਆ ਹੋਇਆ, ਲੋਕੀ ਛੱਡ ਦਿੰਦੇ ਸਾਂਝਾ, ਉਹ ਖਾ ਖਾ ਕੇ ਫਸਲਾਂ, ਉਹ ਕੋਈ ਮਾਤੜ ਤੁਹਾਡੇ ਸਾਡੇ ਵਰਗਾ ਡਾਂਗ ਮਾਰਿਆ, ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਨੂੰ ਕਿਸੇ ਨੇ ਮਾਰਿਆ, ਕਿਉਂਕਿ ਇੰਨਾ ਰਿਸ਼ਟ ਪੁਸ਼ਟ ਹੋ ਗਿਆ, ਮਨ ਇੰਨਾ ਅਮੋੜ ਹੋ ਜਾਂਦਾ ਹੈ, ਫਿਰ ਇਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹਨੂੰ ਹਜ਼ੂਰ ਕਹਿੰਦੇ ਨੇ, ਮਾਤਾ ਪੈਸਾ ਅਮੂਹਾ ਜਾਏ ਕੁੱਦ ਕੁੱਦ ਚਰੈ ਰਸਾਤਲ ਪਾਏ। ਫਿਰ ਕਬੀਰ ਸਾਹਿਬ ਕਹਿੰਦੇ, ਸੁਣਿਆ ਜੀ, ਕਹੋ ਕਬੀਰ ਪ੍ਰਗਟ ਭਈ ਖੇਡ। ਆਹ ਜਿਹੜੀ ਅਸਲ ਕਹਾਣੀ ਹੈ ਨਾ, ਬਈ ਲੋਕ ਕਿਉਂ ਪਾਣੀ ਚ ਮਧਾਣੀ ਪਾ ਕੇ ਬੈਠੇ ਨੇ, ਕਿਉਂ ਹਰੀ ਮੂਰੀ ਗਧਾ ਚੱਲ ਰਿਹਾ, ਕਿਉਂ ਮਾਤਾ ਭੈਂਸਾ ਅਮੂਹਾ ਜਾ ਰਿਹਾ, ਇਹ ਖੇਡ ਮੈਨੂੰ ਸਮਝ ਆ ਗਈ ਹੈ। ਕੀ ਸਮਝ ਆ ਗਈ ਹੈ ਜੀ? ਕਹਿਣ ਲੱਗੇ, ਲੇਲੇ ਕੋ ਚੁੰਘੈ ਨਿੱਤ ਭੇਡ। ਲੇਲਾ ਪੁੱਤਰ ਹੈ, ਭੇਡ ਮਾਂ ਹੈ, ਮਨ ਪੁੱਤਰ ਹੈ ਤੇ ਮਤ ਮਾਂ ਹੈ। ਮਨ ਨੇ ਮਤ ਦੇ ਪਿੱਛੇ ਤੁਰਨਾ ਸੀ, ਗੁਰਮੁਖੋ ਸੁਰ ਤੇ ਜ਼ੋਰ ਦਿਆ, ਮਨ ਨੇ ਮਤ ਦੇ ਪਿੱਛੇ ਤੁਰਨਾ ਸੀ। ਮਨ ਇੰਨਾ ਬਲਵਾਨ ਹੋ ਗਿਆ, ਉਹਨੇ ਮਤ ਨੂੰ ਇੰਨਾ ਕਮਜ਼ੋਰ ਕਰ ਦਿੱਤਾ, ਇੰਨੀ ਮਤ ਮਾਰ ਦਿੱਤੀ ਵੀ ਮਤ ਨੂੰ ਮਨ ਨੇ ਆਪਣੇ ਪਿੱਛੇ ਤੁਰਨ ਵਾਸਤੇ ਮਜਬੂਰ ਕਰ ਦਿੱਤਾ। ਕੋ ਸਤਨਾਮ ਸ੍ਰੀ। ਕਦੀ ਆਤਮ ਮੰਥਨ ਕਰਿਓ, ਮਨ ਦੇ ਪਿੱਛੇ ਮਤ ਦਾ ਤੁਰਨਾ ਕੀ ਹੈ? ਜੋ ਮਨ ਕਵੇ ਅੱਬੜਵਾਏ ਉੱਠ ਕੇ ਕਰ ਦੇਣਾ। ਤੁਸੀਂ ਕਹੋਗੇ ਫਿਰ ਕੀ ਕਰਨਾ ਚਾਹੀਦਾ? ਜਦੋਂ ਮਨ ਕੁਛ ਕਰਨ ਲਈ ਕਵੇ ਉਹਨੂੰ ਪੋਸਟਪੋਨ ਕਰ ਦਿਆ, ਉਹਨੂੰ ਵਿਚਾਰੋ, ਐ ਮਨ ਜੋ ਤੂੰ ਮੈਨੂੰ ਕਰਨ ਲਈ ਪ੍ਰੇਰ ਰਿਹਾ ਹੈ, ਕੀ ਗੁਰਮਤ ਉਹਦੀ ਆਗਿਆ ਦਿੰਦੀ ਹੈ?
ਤੇ ਆਗਿਆ ਨੂੰ ਤੇ ਤਾਂ ਕਸਵੱਟੀ ਤੇ ਲਾ ਕੇ ਵੇਖੇਗਾ ਜੇ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੋਵੇ, ਕਦੀ ਵਿਚਾਰਿਆ ਹੋਵੇ, ਨਹੀਂ ਤੇ ਸਮਝ ਕਿਵੇਂ ਆਵੇ ਕਿ ਵੀ ਗੁਰੂ ਦੀ ਮੱਤ ਕੀ ਕਹਿੰਦੀ। ਮਾਫ਼ ਕਰਨਾ ਮੈਂ, ਉਹ ਤੇ ਅਧਿਐਨ ਹੋਵੇਗਾ। ਚਲੋ ਅਧਿਐਨ ਨਾ ਸੀ, ਗ੍ਰਿਸ਼ਤੀ ਕੋਲ ਇੰਨਾ ਸਮਾਂ ਨਹੀਂ, ਉਹ ਬੈਠ ਕੇ ਹੀ ਸ਼ਬਦ ਵਿਚਾਰ ਸੁਣ ਲਵੇ। ਸੁਣਦਿਆਂ ਸੁਣਦਿਆਂ ਵੀ ਕਈ ਵਾਰਾਂ ਬੋਧ ਹੋ ਜਾਂਦਾ। ਕਹੋ ਕਬੀਰ ਪ੍ਰਗਟ ਪਈ ਖੇਡ, ਇਹ ਜਿਹੜੀ ਖੇਡ ਸੀ, ਆ ਜੋ ਉਪਰੋਕਤ ਬਚਨ ਨੇ, ਇਹ ਮੇਰੇ ਅੰਦਰ ਪ੍ਰਗਟ ਹੋ ਗਈ ਹੈ, ਮੈਨੂੰ ਸਮਝ ਆ ਗਈ ਹੈ। ਔਰ ਉਹ ਗੱਲ ਇਹ ਹੈ ਵੀ ਲੇਲੇ ਕਹੋ ਚੁੰਘੈ ਨਿਤ ਭੇਡ, ਮਨ ਤੇ ਮਨ ਦਾ ਪਰਿਵਾਰ, ਇੰਦਰੀਆਂ ਇੰਨੀਆਂ ਤਾਕਤਵਰ ਹੋ ਗਈਆਂ ਨੇ ਬਈ ਉਹ ਮਤ ਨੂੰ ਆਪਣੇ ਪਿੱਛੇ ਤੁਰਨ ਵਾਸਤੇ ਮਜਬੂਰ ਕਰ ਰਹੀਆਂ। ਇੰਦਰੀ ਸਬਲ, ਇੰਦਰੀਆਂ ਤਾਕਤਵਰ ਹੋ ਗਈਆਂ, ਸਬਲ ਬਲ ਸਹਿਤ ਹੋ ਗਈਆਂ। ਅੱਖਾਂ ਜਦੋਂ ਪਰਾਏ ਰੂਪ ਨੂੰ ਤੱਕਦੀਆਂ ਨੇ ਤੇ ਅੰਦਰੋਂ ਮਤ ਕਹਿੰਦੀ ਹੈ ਵੀ ਨਹੀਂ, ਮੈਲ ਨਾਲ ਨਾ ਤੱਕ। ਤੇ ਮਤ ਨੂੰ ਅੱਖਾਂ ਕਹਿੰਦੀਆਂ ਨੇ ਬੈਠੀ ਰਹੋ, ਤੇ ਕਿਸੇ ਨੂੰ ਇਹ ਕਹਿਣਾ ਵੀ ਬੈਠਾ ਰਹੋ ਬੈਠੀ ਰਹੋ, ਉਦੋਂ ਹੀ ਕਹਿ ਸਕਦੇ ਜਦੋਂ ਅਸੀਂ ਉਹਦੇ ਨਾਲ ਜ਼ਿਆਦਾ ਤਾਕਤਵਰ ਹੋ ਗਏ। ਬਾਲੀ ਬੁੜਬੁੜ ਨਾ ਕਰਿਆ ਕਰ, ਬੈਠਾ ਰਿਹਾ ਕਰ, ਬੈਠੀ ਰਿਹਾ ਕਰ। ਇਹ ਇੰਦਰੀਆਂ ਮਤ ਨੂੰ ਝਿੜਕਾਂ ਮਾਰਦੀਆਂ ਨੇ, ਤੇਰੀ ਗੱਲ ਨਹੀਂ ਅਸੀਂ ਮੰਨਣੀ, ਸਾਡਾ ਜੋ ਦਿਲ ਕਰਦਾ ਅਸੀਂ ਵੇਖਾਂਗੀਆਂ, ਜੋ ਦਿਲ ਕਰਦਾ ਅਸੀਂ ਲੱਚੜ ਗੀਤ ਸੁਣਾਂਗੇ, ਕੰਨ ਕਹਿੰਦੇ ਨੇ, ਰਸਨਾ ਕਹਿੰਦੀ ਹੈ, ਜੋ ਰਸ ਕਸ ਊਤ ਪੜਾਂ ਖਾਣਾ ਹੈ ਮੈਂ ਖਾਵਾਂਗੀ, ਤੂੰ ਕੌਣ ਹੁੰਦੀ ਹੈ ਮੈਨੂੰ ਰੋਕਣ ਵਾਲੀ। ਇੰਦਰੀ ਸਬਲ, ਸਬਲ ਮੈਨੇ ਬਲ ਸਹਿਤ, ਇੰਦਰੀਆਂ ਕੰਨ ਅੱਖਾਂ ਨਾਸ਼ਕਾ ਰਸਨਾ ਤਵਚਾ ਇੰਨੇ ਤਾਕਤਵਰ ਹੋ ਗਏ ਨੇ। ਨਬਲ ਬਿਵੇਕ ਬੁੱਧ, ਜਿਹੜੀ ਬਿਵੇਕ ਬੁੱਧ ਇਹਨਾਂ ਦੇ ਸਾਹਮਣੇ, ਉਹ ਵਿਚਾਰੀ ਕਮਜ਼ੋਰ ਹੋ ਗਈ। ਤੇ ਰਿਜ਼ਲਟ ਕੀ ਹੈ? ਪਰਮਾਰਥ ਪ੍ਰਵੇਸ਼ ਨਹੀਂ। ਹੁਣ ਪਰਮਾਰਥ ਵਿੱਚ ਪ੍ਰਵੇਸ਼ ਨਹੀਂ ਹੋ ਸਕਦਾ, ਪਰਮਾਰਥ ਵਿੱਚ ਪ੍ਰਵੇਸ਼ ਕਰਨ ਲਈ ਮਨ ਦੇ ਉੱਤੇ ਕੰਮ ਕਰਨਾ ਪਏਗਾ। ਅਗਮ ਰੂਪ ਕਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੈ ਵਿਰਲੈ ਜਾਨਾ। ਉਹ ਜਿਹੜਾ ਅਗਮ ਹੈ, ਅਕਾਲ ਪੁਰਖ ਵਾਹਿਗੁਰੂ, ਉਹਦਾ ਉਸ ਮਨ ਵਿੱਚ ਵਾਸ ਹੁੰਦਾ ਹੈ ਗੁਰਮੁਖੋ, ਜਿੱਥੇ ਸਿਫ ਸਲਾਹ ਦੇ ਫੁਹਾਰੇ ਛੁੱਟ ਪੈਣ, ਚਸ਼ਮੇ ਫੁੱਟ ਪੈਣ, ਉਸ ਮਨ ਵਿੱਚ ਫਿਰ ਉਹ ਚੌਂਕੜਾ ਮਾਰ ਕੇ ਬੈਠਦਾ। ਲੋਕੀ ਪੁੱਛਦੇ ਨੇ ਰੱਬ ਕਿੱਥੇ ਰਹਿੰਦਾ? ਰੱਬ ਉਸ ਮਨ ਵਿੱਚ ਰਹਿੰਦਾ ਹੈ ਜਿਸ ਮਨ ਵਿੱਚ ਸਿਫ ਸਲਾਹ ਦੇ ਫੁਹਾਰੇ ਫੁੱਟ ਰਹੇ ਨੇ, ਜਿਸ ਮਨ ਵਿੱਚ ਵਕਾਰਾਂ ਦੇ ਫੁਰਨੇ ਆ ਰਹੇ ਨੇ, ਉੱਥੇ ਨਹੀਂ ਵਾਸ ਕਰਨਾ, ਮਾਫ ਕਰਨਾ। ਜਿੱਥੇ ਨਾਮ ਦੇ ਫੁਰਨੇ ਆ ਰਹੇ ਨੇ, ਬਾਣੀ ਦੇ ਅਭਿਆਸ ਦੇ ਫੁਰਨੇ ਆ ਰਹੇ ਨੇ, ਅਕਾਲ ਪੁਰਖ ਉੱਥੇ ਵਾਸ। ਅੱਛਾ, ਕਬੀਰ ਸਾਹਿਬ ਨੂੰ ਤੇ ਖੇਡ ਪ੍ਰਗਟ ਹੋ ਗਈ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੁੰਘੈ ਨਿਤ ਭੇਡ। ਤੇ ਗੁਰੂ ਅਰਜਨ ਸਾਹਿਬ ਆਖਣ ਲੱਗੇ ਭਾਈ ਗੁਰਦਾਸ ਨੂੰ, ਰਾਮਸਰ ਸਾਹਿਬ ਦੇ ਮੁਕਾਮ ਤੇ ਸੰਪਾਦਨਾ ਵੇਲੇ, ਵੀ ਭਾਈ ਗੁਰਦਾਸ ਜੀ, ਇਹ ਭਗਤ ਕਬੀਰ ਜੀ ਨੇ ਬੜੇ ਪਤੇ ਦੀ ਗੱਲ ਲਿਖੀ ਹੈ, ਮਨੁੱਖਤਾ ਦਾ ਉੱਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ, ਵੀ ਕਿਸ ਤਰ੍ਹਾਂ ਅਸੀਂ ਧਰਮ ਦੇ ਨਾਂ ਤੇ ਨਿਰਾਰਥਕ ਕੰਮ ਕਰ ਰਹੇ ਹਾਂ ਜਿਹਦੀ ਕੋਈ ਆਊਟਪੁੱਟ ਹੀ ਨਹੀਂ। ਉਹ ਕਹਿੰਦੇ ਨੇ ਵੀ ਮੈਨੂੰ ਇਹ ਖੇਡ ਪ੍ਰਗਟ ਹੋ ਗਈ ਹੈ, ਪਰ ਉਹਨਾਂ ਇਹ ਨਹੀਂ ਦੱਸਿਆ ਬਈ ਇਹ ਸਮਝ ਉਹਨਾਂ ਨੂੰ ਕਿੱਥੋਂ ਪ੍ਰਾਪਤ ਹੋਈ ਹੈ। ਬਈ ਜਿਹੜੀ ਵਿਵੇਕ ਬੁੱਧ ਹੈ ਉਹ ਕਮਜ਼ੋਰ ਹੋ ਗਈ ਹੈ ਤੇ ਮਨ ਤਾਕਤਵਰ ਹੋ ਗਿਆ, ਮਨ ਦੇ ਪਿੱਛੇ ਬੁੱਧੀ ਚੱਲ ਪਈ ਹੈ, ਪੁੱਤਰ ਦੇ ਪਿੱਛੇ ਮਾਂ ਲੱਗ ਪਈ ਹੈ, ਉਹਨਾਂ ਨੇ ਦੱਸਿਆ, ਪਰ ਉਹਨਾਂ ਨੂੰ ਸੋਝੀ ਕਿੱਥੋਂ ਮਿਲੀ? ਜੇ ਕਿਤੇ ਦੱਸ ਦਿੰਦੇ ਤੇ ਮਨੁੱਖਤਾ ਦਾ ਭਲਾ ਹੋ ਜਾਂਦਾ। ਮਹਾਰਾਜ ਹੁਕਮ ਕਰੋ ਗੁਰੂ ਅਰਜਨ ਸਾਹਿਬ ਜੀ, ਹਜ਼ੂਰ ਕਹਿਣ ਲੱਗੇ ਇੱਕ ਇੱਕ ਬੰਦ ਇਹਦੇ ਵਿੱਚ ਮੇਰਾ ਵੀ ਐਡ ਕਰ, ਇੱਕ ਪਦਾ ਮੇਰਾ ਵੀ ਲਿਖ। ਮਹਾਰਾਜ ਲਿਖਾਓ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਰਾਮ ਰਮਤ ਮਤ ਪ੍ਰਗਟੀ ਆਈ। ਹੁਣ ਮੇਰੇ ਅੰਦਰ ਰਾਮ ਵਿੱਚ ਰਮ ਜਾਣ ਵਾਲੀ ਮਤ ਪ੍ਰਗਟ ਹੋ ਗਈ। ਹੁਣ ਮੇਰੀ ਉਹ ਮਤ ਨਹੀਂ ਰਹੀ ਜਿਹੜੀ ਸਾਧ ਸੰਗਤ ਜੀ ਪਾਣੀ ਵਿੱਚ ਮਧਾਣੀ ਪਾ ਕੇ ਬੈਠੀ ਸੀ। ਦੱਦ ਕਹਿ ਭੋਲੇ ਬਰੋਲੇ ਨੀਰ ਵਾਲੀ ਮਤ ਨਹੀਂ ਰਹੀ। ਹੁਣ ਹਰੀ ਅੰਗੂਰੀ ਗਦਾ ਚਰੇ ਵਾਲੀ ਗੱਲ ਵੀ ਨਹੀਂ ਰਹੀ। ਹੁਣ ਮੇਰਾ ਮਾਤਾ ਭੈਂਸਾ ਅਮੋੜ ਵੀ ਨਹੀਂ ਜਾ ਰਿਹਾ। ਹੁਣ ਰਾਮ ਰਮਤ ਰਾਮ ਵਿੱਚ ਰਮ ਜਾਣ ਵਾਲੀ ਮਤ ਪ੍ਰਗਟ ਹੀ ਆਈ ਤੇ
ਇਹ ਸੋਝੀ ਕਿੱਥੋਂ ਮਿਲੀ ਜੀ? ਕਹੋ ਕਬੀਰ ਗੁਰ ਸੋਝੀ ਪਾਈ। ਇਹ ਸੋਝੀ ਮੈਨੂੰ ਪੂਰੇ ਗੁਰੂ ਕੋਲੋਂ ਪ੍ਰਾਪਤ ਹੋਈ। ਤੇ ਸੰਗਤ ਜੀ, ਤੁਹਾਨੂੰ ਨੌਲੇਜ ਯੂਨੀਵਰਸਿਟੀ ਵਿੱਚੋਂ, ਕਾਲਜ ਵਿੱਚੋਂ, ਸਕੂਲ ਵਿੱਚੋਂ ਵੀ ਮਿਲ ਜਾਏਗੀ, ਪਰ ਸੋਝੀ ਨਹੀਂ ਮਿਲੇਗੀ। ਸੋਝੀ ਹੋਰ ਚੀਜ਼ ਹੈ, ਇਨਫੋਰਮੇਸ਼ਨ ਹੋਰ ਚੀਜ਼ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਸ ਪਾਈ ਹੈ ਤੇ ਸਾਡਾ ਮਾਰਗ ਦਰਸ਼ਨ ਕੀਤਾ ਹੈ। ਕਹਿਣ ਲੱਗੇ ਗੁਰੂ ਦੁਆਰਾ ਹੋਏ, ਗੁਰੂਦੁਆਰੇ ਆਵਿਆ ਕਰ, ਗੁਰੂਦੁਆਰੇ ਵਿੱਚ ਆ ਕੇ ਜ਼ਰੂਰ ਵਿਆਹ ਕਰ। ਇੱਥੇ ਮਹਿਜ ਜਨਰਲ ਨੌਲੇਜ ਦੀਆਂ ਗੱਲਾਂ ਨਹੀਂ ਹੁੰਦੀਆਂ, ਇੱਥੇ ਆਤਮਾ ਤੇ ਪਰਮਾਤਮਾ ਦੇ ਸੁਮੇਲ ਦੇ ਬਚਨ ਹੁੰਦੇ ਨੇ। ਬਚਨ ਸੁਣਾਉਣ ਵਾਲਾ ਸਿਰਫ ਡਾਕੀਆ ਹੈ, ਇਹ ਮੈਸੇਜ ਦਰਗਾਹ ਦਾ ਹੈ। ਇਹਨੂੰ ਵੱਖ ਵੱਖ ਪੋਸਟਮੈਨ, ਵੱਖ ਵੱਖ ਡਾਕੀਏ ਮਹੀਨਾ ਮਹੀਨਾ ਇੱਥੇ ਬੈਠ ਕੇ ਉਹ ਵਾਹਿਗੁਰੂ ਦੀ ਚਿੱਠੀ ਪੜ੍ਹ ਕੇ ਸੁਣਾਉਂਦੇ ਨੇ ਵੀ ਆਹ ਮੈਸੇਜ ਆਇਆ। ਇਹ ਮੈਸੇਜ ਉਹਨਾਂ ਦਾ ਨਹੀਂ ਹੈ, ਇਹ ਮੈਸੇਜ ਦਰਗਾਹ ਚੋਂ ਆਇਆ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਸ ਲਈ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਗੁਰੂ ਦੁਆਰੇ ਲਾਏ ਭਾਵਣੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਇਹ ਦਸਮ ਦੁਆਰ ਕਾਲਜ ਚ ਨਹੀਂ ਖੁੱਲੇਗਾ, ਇਹ ਯੂਨੀਵਰਸਿਟੀ ਵਿੱਚ ਵੀ ਨਹੀਂ ਖੁੱਲੇਗਾ, ਮਾਫ ਕਰਨਾ, ਇਹ ਗੁਰਦੁਆਰੇ ਵਿੱਚ ਆ ਕੇ ਬਾਤ ਬਣੇਗੀ। ਇਸ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਾਰੀ ਬਾਣੀ ਦਾ ਜਿਹੜਾ ਨਿਚੋੜ ਹੈ ਉਹ ਲਿਖਿਆ, ਮਨ ਐਸਾ ਲੇਖਾ ਤੂੰ ਕਿ ਪੜ੍ਹਾ, ਜਿੰਨਾ ਮਰਜ਼ੀ ਪੜ੍ਹ ਲੈ, ਪਰ ਜੇ ਆਹ ਪੜ੍ਹਾਈ ਨਹੀਂ ਨਾ ਤੂੰ ਪੜ੍ਹਦਾ

0: ਜਿਹੜਾ ਇਹਨਾਂ ਸ਼ਬਦਾਂ ਤੇ ਅੱਖਰਾਂ ਤੇ ਕਰਾਂਗੇ। ਉਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਭਾਈ ਸਾਹਿਬ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜੱਥਾ। ਸੋ ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਉਹਨਾਂ ਤੋਂ ਬਾਅਦ ਗਿਆਨੀ ਅਮਰਜੀਤ ਸਿੰਘ ਜੌਲ ਉਹਨਾਂ ਦਾ ਢਾਡੀ ਜੱਥਾ ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਵਾਏਗਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਪਿਛਲੇ ਸਮੇਂ ਤੋਂ ਆਪ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਸ਼ਨੀਵਾਰ ਅਤੇ ਐਤਵਾਰ 5-6 ਤਰੀਕ ਨੂੰ ਜੋ ਗੁਰੂ ਘਰ ਵਿਖੇ ਜੌਹਰੇ ਤੇ ਗਤਕੇ ਦੇ ਮੁਕਾਬਲੇ ਹੋ ਰਹੇ ਹਨ, ਸੋ ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਸਮਾਂ ਤਕਰੀਬਨ 2-3 ਮਿੰਟ ਉੱਪਰ ਚੱਲਿਆ ਗਿਆ ਕਿਉਂਕਿ ਸ਼ਬਦ ਬਹੁਤ ਲੰਮੇਰਾ ਸੀ। ਇਸ ਵਾਸਤੇ ਸਮਾਂ ਥੋੜ੍ਹਾ ਜਿਹਾ ਉੱਪਰ ਲੱਗ ਗਿਆ, ਖਿਮਾ ਦਾ ਜਾਚਕ ਹਾਂ, ਮਾਫ਼ੀ ਚਾਹੁੰਦਾ ਹਾਂ। ਕਈ ਵਾਰਾਂ ਸ਼ਬਦ ਸ਼ੁਰੂ ਕਰ ਲਈਏ ਅਤੇ ਫਿਰ ਅਖੀਰ ਤੱਕ ਸਮਾਪਤੀ ਕਰਨੀ ਪੈਂਦੀ ਹੈ ਅਤੇ ਸ਼ਬਦ ਲੰਮਾ ਹੋਣ ਕਰਕੇ ਥੋੜ੍ਹਾ ਜਿਹਾ ਸਮਾਂ ਉੱਤੇ ਚੱਲਿਆ ਗਿਆ। ਤੁਸੀਂ ਵਡਭਾਗੇ ਹੋ, ਧੰਤਾ ਦੇ ਯੋਗ ਹੋ ਜਿਨ੍ਹਾਂ ਨੇ ਗੁਰਮੁਖ ਬਣ ਕੇ ਨਾਮ ਰੂਪੀ ਲਾਹਾ ਲਿਆ ਹੈ, ਕਿਉਂਕਿ ਭਾਈ ਨੰਦ ਲਾਲ ਜੀ ਦਾ ਕਥਨ ਹੈ, ਉਮਰ ਸਾਈ ਵਿੱਚ ਲੇਖੇ ਜੋ ਜਾਦ ਸਾਈ ਵਿੱਚ ਗੁਜ਼ਰੇ। ਉਮਰ ਸੋਈ ਵਿੱਚ ਲੇਖੇ, ਉਹ ਉਮਰ ਲੇਖੇ ਵਿੱਚ ਹੈ ਜਿਹੜੀ ਪਰਮੇਸ਼ੁਰ ਦੀ ਯਾਦ ਵਿੱਚ ਗੁਜ਼ਰੇ। ਜਿਸ ਸਵਾਸ ਵਿੱਚ ਵਾਹਿਗੁਰੂ ਦਾ ਸਿਮਰਨ ਹੋਵੇ, ਜਿਸ ਸਵਾਸ ਵਿੱਚ ਵਾਹਿਗੁਰੂ ਦੀ ਯਾਦ ਹੋਵੇ, ਉਹ ਸਵਾਸ ਸਫਲੇ ਹਨ। ਤੁਸੀਂ ਆਪਣੇ ਸਵਾਸਾਂ ਦੀਆਂ ਘੜੀਆਂ ਨੂੰ ਸਫਲ ਕੀਤਾ ਹੈ। ਸਤਿਗੁਰੂ ਮੇਰਾ ਆਮਦ ਕਰਨ, ਸਭ ਦਾ ਗਾਵਿਆ ਸੁਣਿਆ ਥਾਂਏ ਪਾਉਣ, ਸਭ ਨੂੰ ਦਰੋਂ ਕਰੋਂ ਸਿੱਖੀ ਸਿਦਕ ਭਰੋਸਾ, ਨਾਮ ਦੀ ਦਾਤ ਬਖਸ਼ਣ ਭੁੱਲਾਂ ਚੁੱਕਾਂ ਦੀ ਖਿਮਾ ਜੀ। ਇੱਥੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਜੇ ਹੋਏ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਢਾਡੀ ਵਾਰਾਂ ਇਤਿਹਾਸ ਸ਼ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ, ਜੌਲ ਵਿਧੀਪੁਰ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ, ਬੜੇ ਪਿਆਰ ਨਾਲ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਕਲਯੁਗ ਕੇ ਜਹਾਜ਼ ਬਾਣੀ ਕੇ ਬਹਿਤ ਜੁਗੋ ਜੁਗੇ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੇ ਗੁਰੂ ਪਿਆਰੀ ਸ਼ਾਹ ਸੰਗਤ ਜੀਓ ਸਾਹਿਬ ਜੀ ਨੇ ਆਪਣੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ। ਆਓ ਗੁਰੂ ਪਿਆਰਿਓ ਆਪਾਂ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਦਾ ਲਾਹਾ ਲਈਏ। ਕਲਗੀਧਰ ਪਾਤਸ਼ਾਹ ਜੀ ਵੱਲੋਂ ਜੋ ਆਪਾਂ ਨੂੰ ਹੁਕਮ ਹੈ ਕਿ ਪ੍ਰਥਮ ਹੈ ਫਤਿਹ ਦੀ ਸਾਂਝ ਕਰਨੀ, ਸੋ ਆਓ ਸਤਿਗੁਰੂ ਜੀ ਦਾ ਹੁਕਮ ਵਜਾਉਂਦੇ ਹੋਏ ਆਪਾਂ ਫਤਿਹ ਦੀ ਸਾਂਝ ਕਰੀਏ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਣੀ ਇਸ ਜਗ ਤੇ ਆਪਣਾ ਜੀਵਨ ਸਫਲਿਆ ਕਰਨ ਵਾਸਤੇ ਆਇਆ, ਪਰ ਇਸ ਮਿਆਵੀ ਤਮਾਸ਼ੇ ਵਿੱਚ ਉਲਝਿਆ ਹੋਇਆ ਵਿਅਕਤੀ ਇੰਨਾ ਕੁ ਜ਼ਿਆਦਾ ਨਿਵਾਣ ਵਿੱਚ ਚਲਿਆ ਜਾਂਦਾ ਹੈ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕੁਝ ਕਰ ਰਿਹਾ ਹਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਜਿਹੜਾ ਗਰੀਬਾਨ ਮੈਂ ਸਰ ਨੀਵਾ ਕਰ ਦੇਖ। ਅਸੀਂ ਆਪਣੇ ਗਰੀਬਾਨ ਵਿੱਚ ਤਾਂ ਝਾਤੀ ਮਾਰਦੇ ਹੀ ਸੀ, ਗੱਲ ਕਰਦੇ ਹੋ ਲਾਹਾ ਲੈਣ ਦੀ, ਪਰ ਅਸੀਂ ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਵੇਖਦੇ ਹੀ ਨਹੀਂ ਅਸੀਂ ਕਿੰਨਿਆਂ ਕੁ ਦਾ ਹੱਕ ਖਾਧਾ ਏ, ਕਿੰਨਿਆਂ ਕੁ ਦੇ ਨਾਲ ਧੋਖਾ ਕੀਤਾ ਏ, ਕਿੰਨੇ ਕੁ ਗਲਤ ਕੰਮ ਕੀਤੇ ਨੇ, ਕੀ ਕੁਝ ਅਸੀਂ ਕਰ ਰਹੇ ਹਾਂ। ਬਸ ਚੋਪੜੀਆਂ ਚੋਪੜੀਆਂ ਗੱਲਾਂ ਕਰਨੀਆਂ ਤਾਂ ਅਸੀਂ ਜਾਣਦੇ ਹਾਂ, ਪਰ ਸੱਚਮੁੱਚ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਸਾਡੇ ਹਿੱਸੇ ਨਹੀਂ ਆਉਂਦਾ। ਕਹਿੰਦੇ ਕਿਤੇ ਬਟੇਰਿਆਂ ਨੇ ਸੁਣ ਲਿਆ ਕਿ ਇੱਥੇ ਲਾਗੇ ਜੋ ਸਾਹਮਣੇ ਖੇਤ ਦੇ ਵਿੱਚ ਪੋਸਤ ਹੈ ਉਹ ਨਹੀਂ ਖਾਣਾ। ਗੁਰੂ ਪਿਆਰਿਓ ਉਹਨਾਂ ਨੇ ਇਹ ਗੱਲ ਤਾਂ ਰੱਟ ਲਈ ਕਿ ਪੋਸਤ ਨਹੀਂ ਖਾਣਾ, ਪਰ ਉਸੇ ਖੇਤ ਵਿੱਚ ਨਾਲੇ ਪੋਸਤ ਚੁਗੀ ਜਾਂਦੇ ਨੇ ਤੇ ਨਾਲੇ ਕਹਿੰਦੇ ਨੇ ਬਟੇਰਿਆ ਪੋਸਤ ਨਾ ਖਾਈ ਨਹੀਂ ਤਾਂ ਮਾਰਿਆ ਜਾਏਗਾ, ਨਾਲੇ ਗਾਈ ਜਾਂਦੇ ਨੇ ਕਿ ਬਟੇਰਿਆ ਪੋਸਤ ਨਾ ਖਾਈ ਮਾਰਿਆ ਜਾਏਗਾ, ਨਾਲੇ ਪੋਸਤ ਚੁਗੀ ਜਾਂਦੇ ਨੇ। ਤੇ ਇਹੀ ਸਾਡੀ ਪੁਰਾਣੀ ਵੀ ਹਾਲਤ ਹੈ, ਅਸੀਂ ਮੁੱਖ ਤੋਂ ਤਾਂ ਬਥੇਰਾ ਕੁਝ ਗਾਈ ਜਾਂਦੇ ਹਾਂ ਕਿ ਭਲਿਆ ਇੱਥੇ ਲਾਹਾ ਲੈਣ ਆਇਆ ਨਾਮ ਦਾ, ਤੇ ਪਰ ਅਸੀਂ ਮਿਆਵੀ ਤਮਾਸ਼ੇ ਵਿੱਚੋਂ ਬਾਹਰ ਨਹੀਂ ਨਿਕਲਦੇ। ਜਿਹੜੇ ਨਿਕਲੇ ਨੇ ਉਹਨਾਂ ਨੇ ਹੀ ਲਾਹਾ ਲਿਆ, ਉਹਨਾਂ ਨੂੰ ਪਤਾ ਲੱਗ ਗਿਆ ਜ਼ਿੰਦਗੀ ਦਾ ਖੇਲ ਕੀ ਹੈ। ਉਹਨਾਂ ਨੇ ਆਪਾਂ ਨਿਸ਼ਾਵਰ ਕਰ ਦਿੱਤਾ ਧਰਮ ਤੋਂ ਸੱਚ ਤੋਂ। ਜਿਹਨਾਂ ਨੇ ਆਪਾਂ ਸੱਚ ਤੋਂ ਧਰਮ ਤੋਂ ਨਿਸ਼ਾਵਰ ਕੀਤਾ ਉਹਨਾਂ ਦੇ ਇਤਿਹਾਸ ਜਿਹੜੇ

ਉਹਨਾਂ ਦੀ ਜਿੱਥੇ ਆਪ ਉਹ ਗੁਰਮਤ ਦੇ ਧਾਰਨੀ ਸਨ ਉੱਥੇ ਬੱਚਿਆਂ ਨੂੰ ਵੀ ਗੁਰਮਤ ਦੇ ਧਾਰਨੀ ਬਣਾਇਆ। ਸੋ ਗੁਰੂ ਪਿਆਰਿਓ, ਇਸ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ, ਇਹ ਬਰਦਾਸ਼ਤ ਨਾ ਕੀਤਾ। ਜੋ ਅਣਖ ਦੇ ਤੱਤ ਨੇ ਖੂਨ ਦੇ ਵਿੱਚ ਉਹਨਾਂ ਨੇ ਉਬਾਲਾ ਮਾਰਿਆ ਤੇ ਇਸ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਇਸ ਜ਼ਾਲਮ ਹਕੂਮਤ ਦੇ ਨਾਲ ਲੜਨ ਵਾਸਤੇ ਫੈਸਲਾ ਕਰ ਲਿਆ। ਪਹਿਲਾਂ ਬਾਬਾ ਬਿਧੀ ਚੰਦੀਏ ਗੁਰੂ ਪਿਆਰਿਆਂ ਤੋਂ ਬਾਬਾ ਦਇਆ ਸਿੰਘ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਜਥਾ ਚੱਲਦਾ ਹੈ ਉਹਨਾਂ ਦੇ ਕੋਲੋਂ ਅੰਮ੍ਰਿਤ ਛਕਿਆ। ਬਾਬਾ ਦਇਆ ਸਿੰਘ ਜੀ ਹੋਰਾਂ ਦੀ ਸੰਗਤ ਕੀਤੀ, ਜਥੇ ਵਿੱਚ ਰਹਿ ਕੇ ਨਿਹਾਂਗੀ ਸਿੰਘ ਬਾਣੇ ਦੇ ਵਿੱਚ ਵਿਚਰਦੇ ਹੋਏ ਨਾਮ ਸਿਮਰਨ ਤੇ ਬਾਣੀ ਦੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ, ਸ਼ਸਤਰ ਵਿਦਿਆ ਸਿੱਖੀ। ਗੁਰੂ ਪਿਆਰਿਓ, ਇੱਕ ਵਾਰੀ ਇੱਕ ਅੰਗਰੇਜ਼ ਬਾਬਾ ਦਇਆ ਸਿੰਘ ਜੀ ਹੋਰਾਂ ਦੇ ਕੋਲ ਬੈਠਾ ਆਪਣੇ ਅੰਗਰੇਜ਼ ਘੋੜ ਸਵਾਰਾਂ ਦੀ ਗੱਲ ਕਰਦਾ ਹੈ ਕਿ ਸਾਡੇ ਘੋੜ ਅਸਵਾਰ ਜਿਹੜੇ ਨੇ ਉਹ ਬਿਜਲੀ ਦੀ ਫੁਰਤੀ ਵਾਂਗ ਚੱਲਦੇ ਨੇ ਤੇ ਉਹ ਘੋੜੇ ਤੇ ਅਸਵਾਰ ਹੀ ਕੀਲਾ ਪੁੱਟ ਲੈਂਦੇ ਨੇ। ਇਹ ਤਾਂ ਸਾਡੀ ਮੁੱਢੋਂ ਵਿਰਾਸਤ ਹੈ, ਪਰ ਉਹ ਆਪਣੇ ਹਿਸਾਬ ਦੇ ਨਾਲ ਡੀਂਗ ਮਾਰ ਰਿਹਾ ਸੀ। ਭਾਈ ਅਵਤਾਰ ਸਿੰਘ ਬ੍ਰਹਮਾ ਕਹਿੰਦੇ ਉਹ ਤਾਂ ਇੱਕ ਘੋੜੇ ਤੇ ਸਵਾਰ ਹੋ ਕੇ ਕੀਲਾ ਪੱਟਦਾ, ਮੈਂ ਦੋ ਘੋੜਿਆਂ ਤੇ ਅਸਵਾਰ ਹੋ ਕੇ ਕੀਲਾ ਪੱਟ ਕੇ ਵਿਖਾਵਾਂਗਾ। ਸੋ ਗੁਰੂ ਪਿਆਰਿਓ, ਇਸ ਬੱਬਰ ਸ਼ੇਰ ਨੇ ਇਹ ਹਥਿਆਰਾਂ ਦੇ ਜ਼ੋਰ ਵਿਖਾਏ, ਬਾਬਾ ਦਇਆ ਸਿੰਘ ਜੀ ਹੋਰਾਂ ਨੇ ਥਾਪੜਾ ਦਿੱਤਾ ਤੇ ਫੇਰ ਸਮਾਂ ਆ ਗਿਆ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਵੀ ਪਹਿਲਾਂ ਸੰਗਤ ਕੀਤੀ ਸੀ, ਉਹਨਾਂ ਨੇ ਆਸ਼ੀਰਵਾਦ ਦਿੱਤਾ ਸੀ 84 ਤੋਂ ਪਹਿਲਾਂ ਹੀ, ਕਹਿੰਦੇ ਨੌਜਵਾਨਾਂ ਸਮੇਂ ਦੀ ਇੰਤਜ਼ਾਰ ਕਰੋ, ਆਵੇਗਾ ਸਮਾਂ, ਸਤਿਗੁਰੂ ਤੁਹਾਡੇ ਕੋਲ ਸੇਵਾਵਾਂ ਲੈਣਗੇ। ਤੇ ਉਹ ਸਮਾਂ ਆ ਗਿਆ, ਗੁਰੂ ਪਿਆਰਿਓ ਇਹ ਲਿਬਰੇਸ਼ਨ ਫੋਰਸ ਦੇ ਵਿੱਚ ਸ਼ਾਮਲ ਹੋ ਗਏ। ਇਸ ਲਿਬਰੇਸ਼ਨ ਫੋਰਸ ਦੇ ਜਿਹੜੇ ਨੇ ਸਭ ਤੋਂ ਪਹਿਲਾਂ ਜਿਹੜੇ ਮੁਖੀ ਬਣਦੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਵੱਡੇ ਵੱਡੇ ਐਕਸ਼ਨ ਕੀਤੇ ਤੇ ਜਦੋਂ ਉਹਨਾਂ ਦੀ ਸ਼ਹਾਦਤ ਹੋ ਗਈ ਤਾਂ ਉਹਨਾਂ ਤੋਂ ਬਾਅਦ ਵਿੱਚ ਇਹ ਜਿਹੜੇ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਬਣ ਗਏ। ਤੇ ਗੁਰੂ ਪਿਆਰਿਓ, ਜਦੋਂ ਇਹਨਾਂ ਦੇ ਐਕਸ਼ਨਾਂ ਤੋਂ ਪ੍ਰਭਾਵਿਤ ਹੋ ਕੇ ਪੁਲਿਸ ਇਹਨਾਂ ਪਿੱਛਾ ਕਰਨ ਲੱਗੀ ਤਾਂ ਇਹਨਾਂ ਦੇ ਥਾਣੇ ਦਾ ਇੰਚਾਰਜ ਜਿਹੜਾ ਉਹ ਸ਼ਿਵ ਸਿੰਘ ਲੱਗ ਜਾਂਦਾ ਹੈ। ਪਰ ਗੁਰੂ ਪਿਆਰਿਓ, ਉਹਦੀਆਂ ਕਰਤੂਤਾਂ ਨੇ ਉਹਦੇ ਨਾਂ ਦੇ ਨਾਲੋਂ ਸਿੰਘ ਹਟਾ ਦਿੱਤਾ। ਲੋਕ ਜਿਹੜੇ ਉਹਦੇ ਜ਼ੁਲਮਾਂ ਦਾ ਸ਼ਿਕਾਰ ਹੋਏ, ਘਰ ਘਰ ਦੇ ਵਿੱਚ ਉਹਨੂੰ ਸ਼ਿਵ ਸਿੰਘ ਕਹਿਣ ਦੀ ਬਜਾਏ ਲੋਕ ਛਿੱਬੂ ਥਾਣੇਦਾਰ ਕਹਿੰਦੇ ਕਿ ਛਿੱਬੂ ਨੇ ਆਹ ਜ਼ੁਲਮ ਕੀਤਾ, ਛਿੱਬੂ ਨੇ ਆਹ ਕੀਤਾ, ਛਿੱਬੂ ਫਲਾਣੇ ਪਿੰਡ ਦੇ ਵਿੱਚੋਂ ਇੰਨੇ ਨੌਜਵਾਨਾਂ ਨੂੰ ਚੱਕ ਕੇ ਲੈ ਗਿਆ। ਤੇ ਇਹ ਛਿੱਬੂ ਥਾਣੇਦਾਰ ਜਿਹੜਾ ਹੈ ਇਹ ਅਕਸਰ ਡੀਂਗ ਮਾਰਦਾ ਕਰਦਾ, ਕਹਿੰਦਾ ਕਿਤੇ ਮੈਨੂੰ ਜਿਹਨੂੰ ਤੁਸੀਂ ਬ੍ਰਹਮਾ ਬ੍ਰਹਮਾ ਕਹਿੰਦੇ ਫਿਰਦੇ ਹੋ, ਜਿੱਦਣ ਉਹ ਬ੍ਰਹਮਾ ਮੇਰੇ ਹੱਥ ਲੱਗ ਗਿਆ ਉਹਦੀ ਬ੍ਰਹਮੀ ਮੈਂ ਬਣਾਊਂਗਾ, ਮੈਂ ਉਹਨੂੰ ਬ੍ਰਹਮਾ ਨਹੀਂ ਕਹਿਣਾ, ਮੈਂ ਤਾਂ ਬ੍ਰਹਮੀ ਸੱਜੂਗਾ। ਜਿੱਦਣ ਉਹ ਬ੍ਰਹਮੀ ਮੈਨੂੰ ਮਿਲ ਗਈ, ਤੀਸਰੇ ਬਣਾ ਦਿਆਂਗਾ। ਪਰ ਗੁਰੂ ਪਿਆਰਿਓ, ਕਲਗੀਧਰ ਪਾਤਸ਼ਾਹ ਦਾ ਲਾਡਲਾ ਆ ਕੇ ਬਕਾਇਦਾ ਤੌਰ ਤੇ ਗੁਰੂ ਘਰ ਦੇ ਸਪੀਕਰ ਦੇ ਵਿੱਚ ਚੈਲੰਜ ਕਰਦਾ ਕਿ ਜੇ ਜੁੜ

ਸਕਦੇ, ਪਰਿਵਾਰਕ ਜੀਆਂ ਦੇ ਤਸ਼ੱਦਦ ਕਰ ਸਕਦੇ ਨੇ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਯੋਧਾ ਹੈ ਸਾਡੇ ਹੱਥ ਲੱਗ ਜਾਵੇ। ਜਦੋਂ ਪਰਿਵਾਰਕ ਜੀਆਂ ਤੇ ਅਸੀਂ ਜ਼ੁਲਮ ਕਰਾਂਗੇ ਤਾਂ ਸ਼ਾਇਦ ਪਰਿਵਾਰ ਦੇ ਜੀ ਉਸ ਨੂੰ ਫੜਵਾ ਦੇਣ। ਔਰ ਗੁਰੂ ਪਿਆਰਿਓ ਇਸ ਨੇ ਚੈਲੰਜ ਕੀਤਾ, ਕਹਿੰਦੇ ਅੱਧੇ ਘੰਟੇ ਤੋਂ ਬਾਅਦ ਉਹ ਸਪੀਕਰ ਤੇ ਬੋਲਦਾ ਰਿਹਾ। ਪਿੰਡ ਵਿੱਚ ਚੌਂਕੀ ਸੀ, ਪੁਲਿਸ ਵਾਲਿਆਂ ਨੇ ਆਉਣਾ ਤਾਂ ਕੀ ਸੀ, ਬੱਤੀਆਂ ਵੀ ਬੰਦ ਕਰ ਲਈਆਂ। ਇੰਜ ਇਸ ਬ੍ਰਹਮੇ ਨੇ ਆਪਣੀ ਧਾਕ ਜਮਾਈ, ਪਰ ਛਿੱਪੂ ਥਾਣੇਦਾਰ ਆਪਣੇ ਇਹ ਜੋ ਸਰਕਾਰੀ ਤਾਕਤ ਹੈ ਉਹਦੇ ਸਿਰ ਤੇ ਜਿਹੜਾ ਆਏ ਕਿ ਮੇਰੇ ਜੇ ਕਿਤੇ ਇਕੱਲਾ ਨਿਕਲ ਆ ਗਿਆ ਬ੍ਰਹਮੀ ਤਾਂ ਮੈਂ ਇਸ ਬ੍ਰਹਮੇ ਨਹੀਂ ਬ੍ਰਹਮੀ ਨੂੰ ਮੈਂ ਦੱਸਾਂਗਾ ਕਿ ਮੈਂ ਛਿੱਪੂ ਹਾਂ, ਮੈਂ ਸਿਰ ਤੋਂ ਥਾਣੇਦਾਰ ਆ। ਗੁਰੂ ਪਿਆਰੇ ਇੱਕ ਦਿਨ ਫਿਰ ਭਾਈ ਬ੍ਰਹਮਾ ਜੀ ਨੇ ਆਪ ਹੀ ਚਾਲ ਚੱਲੀਏ, ਇਹਨੇ ਇੱਕ ਚਮਚੇ ਦੇ ਰਾਹੀਂ ਇਹਨੂੰ ਸੁਨੇਹਾ ਘੱਲਿਆ, ਉਹਨੇ ਜਾ ਕੇ ਦੱਸਿਆ, ਇਹਨੇ ਖਬਰ ਦਿੱਤੀ ਕਿ ਥਾਣੇਦਾਰ ਨੂੰ ਕਿ ਥਾਣੇਦਾਰ

ਪਰ ਬੱਬਰ ਸ਼ੇਰ ਨੇ ਇਹਨੂੰ ਆਉਂਦੇ ਨੂੰ ਹੀ ਗੋਲੀਆਂ ਦੇ ਨਾਲ ਸਵਾਗਤ ਕਰਕੇ ਘੇਰ ਲਿਆ। ਇਹ ਕਾਲੀ ਦੇ ਨਾਲ ਆਪਣੀ ਗੱਡੀ ਦੇ ਵਿੱਚੋਂ ਉਤਰ ਕੇ ਗੱਡੀ ਦੇ ਥੱਲੇ ਵੜਿਆ, ਨਾਲ ਹੀ ਇਹਦੇ ਚਾਰੇ ਗਨਮੈਨ ਪੰਜੇ ਹੀ ਜਣੇ ਗੱਡੀ ਦੇ ਥੱਲੇ ਵੜੇ। ਇਹ ਗੱਡੀ ਦੇ ਥੱਲੇ ਲੁਕਿਆਂ ਨੂੰ ਵੀ ਇਸ ਬ੍ਰਹਮੇ ਸ਼ੇਰ ਨੇ ਫੁੱਟ ਦਿੱਤਾ। ਇਹਨਾਂ ਦੇ ਵਿੱਚੋਂ ਤਿੰਨ ਤਾਂ ਉੱਥੇ ਮੌਕੇ ਤੇ ਚੜ੍ਹਾਈ ਕਰ ਗਏ, ਇਹ ਛਿੱਬੂ ਥਾਣੇਦਾਰ, ਦੋ ਇਹਦੇ ਗਨਮੈਨ, ਇਹ ਤਿੰਨੇ ਹੀ ਸੋਧ ਦਿੱਤੇ ਗਏ ਤੇ ਦੋ ਜਣੇ ਉਹ ਗੰਭੀਰ ਫੱਟੜ ਹੋਏ। ਤੇ ਭਾਈ ਅਵਤਾਰ ਸਿੰਘ ਬ੍ਰਹਮਾ ਹੋਣਾ ਨੇ ਇਹਦੇ ਸਾਰੇ ਜੋ ਹਥਿਆਰ ਹਜ਼ੂਰ ਸਨ ਉਹ ਵੀ ਲੈ ਲੈ। ਤੇ ਗੁਰੂ ਪਿਆਰਿਓ ਹਰ ਪਾਸੇ ਤਹਿਲਕਾ ਮੱਚ ਗਿਆ। ਭਾਈ ਅਵਤਾਰ ਸਿੰਘ ਬ੍ਰਹਮਾ ਚੈਲੇਂਜ ਕਰ ਕਰਕੇ ਇਹਨਾਂ ਦੇ ਕੋਲ ਪਹੁੰਚਦਾ ਰਿਹਾ, ਪਰ ਇਹ ਇਕੱਠੇ ਹੋ ਕੇ ਕਿਸੇ ਤਰੀਕੇ ਦੇ ਨਾਲ ਭਾਈ ਅਵਤਾਰ ਸਿੰਘ ਬ੍ਰਹਮਾ ਨੂੰ ਘੇਰਨਾ ਚਾਹੁੰਦੇ ਸੀ। ਕਹਿੰਦੇ

ਸਨ ਕਿ ਏਕ ਬ੍ਰਹਮ ਵੋ ਹੈ ਜੋ ਉਪਰ ਸੇ ਨੀਚੇ ਇਨਸਾਨੋ ਕੋ ਭੇਜਤਾ ਹੈ, ਮਗਰ ਜੇ ਕੈਸਾ ਬ੍ਰਹਮ ਹੈ ਜੋ ਨੀਚੇ ਸੇ ਮਾਰ ਕਰ ਉਪਰ ਕੋ ਭੇਜਤਾ ਹੈ। ਜਾਣੀ ਹਿੰਦੂ ਮਤ ਮੁਤਾਬਕ ਜਿਹੜਾ ਬ੍ਰਹਮਾ ਹੈ ਨਾ ਉਹ ਉਤਪਤੀ ਕਰਦਾ ਹੈ, ਉਹ ਕਹਿੰਦੇ ਕਿ ਉਹ ਤਾਂ ਉੱਤੋਂ ਭੇਜਦਾ ਏ ਪਰ ਅਵਤਾਰ ਸੋ ਬ੍ਰਹਮਾ ਮਾਰ ਮਾਰ ਕੇ ਥੱਲਿਓ ਉੱਪਰ ਨੂੰ ਭੇਜੀ ਜਾਂਦਾ ਏ। ਗੁਰੂ ਪਿਆਰਿਓ, ਇਸ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਤਾਂ ਇੱਕ ਵਾਰੀ ਨਾਕਾ ਲਾ ਕੇ CRP ਦੀਆਂ ਗੱਡੀਆਂ ਰੋਕ ਲਈਆਂ ਸੀ, ਜਿਵੇਂ ਗੁਰੂ ਪਿਆਰਿਆਂ ਨੇ ਗਰਜਾ ਸਿੰਘ ਬੋਤਾ ਸਿੰਘ ਹੋਰਾਂ ਨੇ ਨਾਕਾ ਲਾ ਕੇ ਖਾਲਸੇ ਦੇ ਰਾਜ ਹੋਣ ਦਾ ਜਿਹੜਾ ਐਲਾਨ ਕਰ ਦਿੱਤਾ ਸੀ, ਇਸੇ ਤਰ੍ਹਾਂ ਹੀ CRP ਦੀਆਂ ਗੱਡੀਆਂ ਰੋਕ ਕੇ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਉਹਨਾਂ ਦੇ ਕੋਲੋਂ ਟੈਕਸ ਵਸੂਲ ਕੀਤਾ। ਹੁਣ ਰਵੇਰੋ ਜਿਹੜਾ ਇਹ ਪੁਲਿਸ ਮੁਖੀ, ਇਹਨੇ ਜਿਹੜੀਆਂ ਏਅਰਫੋਰਸ ਦੇ ਕੋਲੋਂ ਮਦਦ ਲਈ ਮਿਲਟਰੀ ਦੇ ਕੋਲੋਂ, ਮਿਲਟਰੀ ਨੂੰ ਲਿਖਿਆ ਕਿ ਸਾਨੂੰ ਕੁਝ ਹੈਲੀਕਾਪਟਰ ਜਿਹੜੇ ਉਹ ਮੁਹੱਈਆ ਕਰਵਾਏ ਜਾਣ, ਏਅਰਫੋਰਸ ਦੇ ਜਵਾਨ ਸਾਡੀ ਮਦਦ ਕਰਨ। ਗੁਰੂ ਪਿਆਰਿਓ, ਬਰਸਾਤਾਂ ਦੇ ਦਿਨ ਸੀ, ਆਪ ਪਤਾ ਹੀ ਆ ਸਰਕਾਰਾਂ ਕੀ ਕੁਝ ਕਰਦੀਆਂ, ਪਾਣੀ ਨੂੰ ਵੀ ਹਥਿਆਰ ਵਜੋਂ ਵਰਤਦੀਆਂ ਨੇ। ਦੇਖਿਆ ਹੀ ਹੈ ਕਿ ਬੀਤੇ ਸਮੇਂ ਦੇ ਵਿੱਚ ਕੌਮ ਦਾ ਕਿੰਨਾ ਨੁਕਸਾਨ ਕੀਤਾ ਪੰਜਾਬ ਦਾ, ਇਹਨਾਂ ਨੇ ਜਾਣ ਬੁੱਝ ਕੇ ਪਾਣੀ ਛੱਡ ਕੇ ਹੜ ਲਿਆ ਕੇ ਪੰਜਾਬ ਦਾ ਨੁਕਸਾਨ ਕੀਤਾ ਗਿਆ। ਇਸੇ ਤਰ੍ਹਾਂ ਹੀ ਉਸ ਵੇਲੇ ਵੀ ਕੀਤਾ ਗਿਆ ਭਾਈ ਅਵਤਾਰ ਸਿੰਘ ਬ੍ਰਹਮਾ ਹੋਰੀ, ਜਿਹੜੇ ਕਿ ਮੰਡ ਖੇਤਰ ਦੇ ਵਿੱਚ ਸੂਰਮੇ ਰਹਿੰਦੇ ਸੀ, ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਜਾਂ ਫੜਨ ਵਾਸਤੇ ਇਕੱਠਾ ਓਪਰੇਸ਼ਨ ਕੀਤਾ ਗਿਆ। ਜਿਹੜਾ CRP ਨੂੰ, ਪੰਜਾਬ ਪੁਲਿਸ ਨੂੰ ਅਤੇ ਕੁਝ ਫੌਜ ਦੇ ਕਮਾਂਡੋਆਂ ਨੂੰ ਲੈ ਕੇ ਜਿਹੜਾ ਉਹ ਓਪਰੇਸ਼ਨ ਕੀਤਾ ਗਿਆ, ਪਾਣੀ ਛੱਡ ਦਿੱਤਾ ਗਿਆ, ਬੇਤਹਾਸ਼ਾ ਮੰਡ ਦੇ ਵਿੱਚ ਹੜ੍ਹ ਆਇਆ। ਪਰ ਗੁਰੂ ਦੇ ਪਿਆਰੇ ਅਡੋਲ ਨੇ ਤੇ ਉਧਰ ਫੋਰਸ ਨੇ ਇਸ ਮੰਡ ਨੂੰ ਘੇਰਾ ਪਾ ਲਿਆ। ਜਦੋਂ ਕਿਸੇ ਵੀ ਤਰ੍ਹਾਂ ਦੇ ਨਾਲ ਸਿੰਘ ਅੜਕੇ ਆਉਂਦੇ ਨਜ਼ਰ ਨਾ ਆਏ ਤਾਂ ਇਹਨਾਂ ਨੇ ਆਪਣੇ ਹੈਲੀਕਾਪਟਰ ਚੜਾ ਲਏ। ਗੁਰੂ ਪਿਆਰਿਓ, ਇਹ ਦੁਨਿਆਵੀ ਲੋਕਾਂ ਨੂੰ ਹਮੇਸ਼ਾ ਦੁਨਿਆਵੀ ਤਾਕਤਾਂ ਤੇ ਮਾਣ ਹੁੰਦਾ ਤੇ ਉਹ ਆਪਣੀ ਦੁਨਿਆਵੀ ਤਾਕਤ ਨੂੰ ਅਖੀਰ ਮੰਨ ਲੈਂਦੇ ਨੇ ਕਿ ਸਾਡੇ ਕੋਲ ਵੱਡੀ ਤਾਕਤ ਹੈ, ਅਸੀਂ ਇੰਜ ਕਰ ਲੈਣਾ, ਅਸੀਂ ਉਂਜ ਕਰ ਲੈਣਾ। ਪਰ ਜਿੱਥੇ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ, ਦੁਨੀਆਂ ਦੀ ਕੋਈ ਵੀ ਤਾਕਤ ਵਾਲ ਵੀ ਵਿੰਗਾ ਨਹੀਂ ਕਰ ਸਕਦੀ। ਗੁਰੂ ਦੇ ਲਾਡਲਿਆਂ ਨੂੰ ਭਰੋਸਾ ਹੈ ਸਤਿਗੁਰਾਂ ਦੇ ਉੱਤੇ ਕਿ ਜਿੰਨੇ ਸਵਾਸ ਸਤਿਗੁਰਾਂ ਨੇ ਬਖਸ਼ੇ ਨੇ, ਜਿੰਨੀ ਸਾਡੇ ਹਿੱਸੇ ਦੀ ਜੰਗ ਹੋਈ, ਪਾਤਸ਼ਾਹ ਦੀ ਕਿਰਪਾ ਕਰਕੇ ਸਾਨੂੰ ਉਸ ਜੰਗ ਨੂੰ ਲੜਾਉਣ ਵਾਸਤੇ ਆਪਣੀਆਂ ਬਖਸ਼ਿਸ਼ਾਂ ਜਿਹੜੀਆਂ ਉਹ ਬਣਾਈ ਰੱਖਣਗੇ। ਸੋ ਇਹ ਸੂਰਮੇ ਡਟੇ ਰਹੇ, ਫੋਰਸਾਂ ਨੂੰ ਭਾਜੜਾਂ ਪਈਆਂ ਹੋਈਆਂ ਨੇ, ਬਹੁਤ ਜਿਹੜੇ ਨੇ ਇਹਨਾਂ ਨੇ ਜ਼ਖਮੀ ਕੀਤੇ, ਮਾਰੇ ਵੀ ਗੁਰੂ ਦੇ ਪਿਆਰਿਆਂ ਨੇ, ਮੁਕਾਬਲੇ ਕੀਤੇ। ਪਰ ਜਦੋਂ ਇਹਨਾਂ ਨੇ ਹੈਲੀਕਾਪਟਰ ਚੜਾਏ, ਮੰਡ ਨੇ ਦੂਸਰੇ ਪਾਸੋਂ ਜਦੋਂ ਆਉਂਦਾ ਹੈਲੀਕਾਪਟਰ ਵੇਖਿਆ, ਹੈਲੀਕਾਪਟਰ ਵਾਲੇ ਨੇ ਥੋੜਾ ਨੀਵਾ ਕੀਤਾ, ਜਦੋਂ ਆਇਆ ਰੇਂਜ ਦੇ ਵਿੱਚ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਕੀਤਾ ਰਾਫਟ।

ਛੱਡ ਕੇ ਭੱਜ ਗਏ ਅਫਸਰ ਲੈ ਕੇ ਭੀੜਾਂ ਨੂੰ ਮੰਡ ਨੂੰ ਛੱਡ ਕੇ ਭੱਜ ਗਏ।

ਜਦੋਂ ਹੈਲੀਕਾਪਟਰ ਡਿੱਗਿਆ ਤਾਂ ਉਸ ਵੇਲੇ ਏਅਰਫੋਰਸ ਦੇ ਅਫਸਰਾਂ ਨੇ ਆਰਡਰ ਕਰ ਦਿੱਤਾ ਕਿ ਸਾਡੇ ਜਵਾਨ ਜਿਹੜੇ ਉਹ ਵਾਪਸ ਭੇਜੇ ਜਾਣ, ਤੇ ਜਿਹੜਾ ਆਪਰੇਸ਼ਨ ਚੱਲ ਰਿਹਾ ਸੀ ਉਹ ਵੀ ਉੱਥੇ ਹੀ ਬੰਦ ਹੋ ਗਿਆ। ਆਪਣੀਆਂ ਭੀੜਾਂ ਨੂੰ ਰਵੇਰੋ ਨੇ ਜਿਹੜਾ ਉੱਥੋਂ ਵਾਪਸ ਕਰ ਲਿਆ। ਇੰਜ ਗੁਰੂ ਦੇ ਸ਼ੇਰ ਨੇ ਫਿਰ ਇੱਕ ਵਾਰੀ ਦਿੱਲੀ ਤੱਕ ਤਹਿਲਕਾ ਮਚਾ ਦਿੱਤਾ। ਇਹ ਗੁਰੂ ਦੇ ਲਾਡਲੇ ਤਲੀਆਂ ਤੇ ਸਿਰ ਧਰ ਕੇ ਜੂਝਣ ਵਾਲੇ ਯੋਧੇ, ਇਹਨਾਂ ਦੇ ਹਰ ਯੋਧੇ ਨੇ ਆਪਣਾ ਆਪਣਾ ਜਿਹੜਾ ਬੜਾ ਅਮੀਰ ਇਤਿਹਾਸ ਲਿਖਿਆ ਏ। ਇਹਨਾਂ ਨੇ ਆਪਣੇ ਪਾਵਨ ਖੂਨ ਨੂੰ ਡੋਲ ਕੇ ਇਸ ਇਤਿਹਾਸ ਨੂੰ, ਸਾਡੇ ਇਤਿਹਾਸ ਨੂੰ ਅਮੀਰ ਕੀਤਾ ਏ। ਆਪਾਂ ਉਹਨਾਂ ਨੂੰ ਨਿਰੰਤਰ ਯਾਦ ਕਰਦੇ ਹਾਂ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਇਹਨਾਂ ਯੋਧਿਆਂ ਦੇ ਵਿੱਚੋਂ ਅਗਲੀਆਂ ਜਿਹੜੀਆਂ ਸਤਿਗੁਰੂ ਜੀ ਨੇ ਚਾਹੀਆਂ ਉਹ ਉਹਨਾਂ ਦੀਆਂ ਜੀਵਨ ਗਾਥਾਵਾਂ ਜਿਹੜੀਆਂ ਇਹ ਸੰਗਤਾਂ ਦੇ ਨਾਲ ਸਾਂਝੀਆਂ ਕਰਾਂਗੇ। ਇੰਨੀਆਂ ਕੁ ਬੇਨਤੀਆਂ ਦੇ ਨਾਲ ਖਿਮਾ ਦੇ ਦਰਸ਼ਕ ਹਾਂ, ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੰਗੀਆਂ ਕਲਾ ਨਾਮ ਦਾ ਗੁਰ ਸਿੱਖੀ ਜੀਵਨ ਬਖਸ਼ਣ ਜੀ। ਗੁਰੂ ਪਿਆਰੇ ਤਾਂ ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਜਾਨੀ ਕੁਲਦੀਪ ਸਿੰਘ ਜੀ ਕੋਮਲ, ਪਿੰਡ ਨਵਾਂ ਪਿੰਡ ਦੋਨੇਵਾਲ, ਜ਼ਿਲ੍ਹਾ ਜਲੰਧਰ, ਸਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿੱਬਾ ਜ਼ਿਲ੍ਹਾ ਕਪੂਰਥਲਾ, ਤੇ ਮੇਰੇ ਨਾਲ ਵਾਲੇ ਪਾਸੇ ਭਾਈ ਪਲਵਿੰਦਰ ਸਿੰਘ ਪ੍ਰੇਮੀ, ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੋਹਲ ਬਿਧੀਪੁਰੀਆ। ਗੁਰੂ ਪਿਆਰਿਓ ਇੰਨੀਆਂ ਕਮੇਟੀਆਂ ਨਾਲ ਖੇਮਾ ਦੇ ਜਾਚਕਾਂ ਤੇ ਆਓ ਹੁਣ ਆਪਾਂ ਸਾਵਧਾਨ ਹੋ ਕੇ ਆਨੰਦ ਸਾਹਿਬ ਜੀ ਦਾ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ

ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆਵੇਂ ਧਾਏ ਸਭ ਥਾਈ ਹੋਏ ਸਹਾਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਈ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਾਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ।

ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਸੂਰਬੀਰ ਯੋਧਿਆਂ ਦਾ ਸੰਗ ਸੱਚੇ ਪਾਤਸ਼ਾਹ ਜੀ ਢਾਡੀ ਸਿੰਘਾਂ ਨੇ ਸਰਵਣ ਕਰਵਾਇਆ ਹੈ। 6 ਪੌੜੀਆਂ ਅਨੰਦ ਸਾਹਿਬ ਦਾ ਜਾਪ ਕੀਤਾ ਹੈ। ਕਿਰਪਾ ਕਰਨ ਲਈ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ। ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ। ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਹੈ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀਮੁਖ ਵਾਗਨੀ ਬਖਸ਼ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਗੁਰੂ ਇਤਿਹਾਸ ਦੇ ਲਾਹੇ ਪ੍ਰਾਪਤ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਭਿਨਾਸੀ, ਤਾ ਕੀ ਸੇਵ ਨਾ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਏ ਚੌਗਿਰਦ ਹਮਾਰਾ, ਰਾਮ ਕਾਰ ਦੁੱਖ ਲੱਗੈ ਨਾ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਏ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਈ ਸਹਾਇ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹਉ ਅਣਾ ਤੂ ਅਣਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵਾਓ ਚਿਤਵਨੀ,

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਧਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੈ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

गुरुर् वाय गुरु वाय गुरु वाय गुरु वाय गुरु

Guru.

Guru

वाहेगुरु वाहेगुरु वाहेगुरु वाहेगुरु।

Guru. Vai Guru. Vai Guru. Vai Guru. Vai Guru.

Vaheguru. Vaheguru. Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaheguru, Vaheguru,

ਸੰਚ ਮਰਹੇ ਅੰਤੇ ਹੋਏ ਸਭ ਸ਼ਾਰ ਕਰਮ ਧਰਮ ਸੁਚ ਸੰਜਮ ਕਰਹੇ

ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਮਿਨਸਾ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਨ ਆਪ ਸਿਮਰਾ, ਹੇ ਨਾਨਕ ਤਾ ਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਚਾ,

ਰਜਾਹੇ ਅੰਮ੍ਰਿਤ ਨਾਮ ਰਤ ਮਾਹੇ ਸਮਾਏ ਪ੍ਰਭ ਜੀ ਬਸੇ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨ ਬੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਵਿਨਾਸੀ ਸਿਮਰਨ ਦੇ ਲਾਗੇ ਜਿਨ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਗੋ ਸਿਮਰੇ ਤਿਨ ਸਦਬਲਹਾਰੇ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਿਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿਜ ਸਮਾਨੀ ਪ੍ਰਭ ਗੈ ਸਿਮਰਨ ਨੇਚਲ ਆਸਨ ਪ੍ਰਭ ਗੈ ਸਿਮਰਨ ਕਮਲ ਵਿਗਾਸਨ ਪ੍ਰਭ ਗੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤਰਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਸਾਹਿਬ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘਟਗਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਰਾਮ ਖਿਨ ਮਾਹਿ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰਾ ਹਰ ਕੋ ਰਾਮ ਕੋਟ ਪਾਪ ਪਰ ਹਰ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਭਰ ਹਰ ਕਾ ਨਾਮ ਜਪਤ ਨਿਸ਼ ਤਰ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ ਜੇ ਮਾਰਗ ਇਹ ਜਾਤ ਅਕੇਲਾ ਤੇ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਪਾਰ ਪਰਾਹੀ ਅਨਕ ਬਿਗਿਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਆਉ ਮੈਲਾ ਮਨ ਕਬੂ ਨਾ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜੇ ਪੈਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਗੁਨਾ ਸਿੰਘਾਂ ਨੂੰ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਪਰਸ਼ਾਮ ਜਹਾ ਤ੍ਰਿਖਾ ਮੰਤੁ ਜਾ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ

ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੁੱਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜ਼ੀਨਾ, ਹਰ ਧਨ ਜਨ ਕੋ ਆਪ ਰਵਦੀਨਾ। ਹਰ ਹਰ ਜਨ ਕੇ ਓਠ ਸਤਾਣੀ, ਹਰ ਪ੍ਰਤਾਪ ਜਨ ਅਵਰਨਾ ਜਾਣੀ। ਓਤ ਬੋਧ ਜਨ ਹਰ ਸਰਾਤੇ, ਸੁਨ ਸਮਾਧਨਾ ਅਮਰਸ ਬਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਗਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾਤੇ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ ਨਾਮ, ਸੁਨਤ ਦਰ ਦੁਖ ਲੱਥਾ। ਨਾਮ ਕੀ ਬਹਿਮ ਸੰਤ ਰਤ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਸ਼ਬਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ। ਬਹੁ ਸ਼ਾਸਤ੍ਰ ਬਹੁ ਸਿਮ੍ਰਤੀ, ਭੇਖੇ ਸਰਬ ਢੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪਤਾਪ ਗਿਆਨ ਸਭ ਧਿਆਨ, ਖਟ ਸ਼ਾਸਤ੍ਰ ਸਿਮ੍ਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨਮਤ ਦੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ, ਹਉਮੈ ਬਹੁ ਰਤਨਾ ਸਰੀਰ ਕਟਾਏ। ਹਉਮੈ ਕਰ ਰਾਤੀ ਵਰਤ ਨੇਮ, ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨਵਖੰਡ ਪ੍ਰਥਮੀ ਫਿਰੈ ਚਰ ਜੀਵੈ, ਮਹਾਂ ਉਦਾਸ ਤਪੀਸਰ ਥੀਵੈ। ਅਗਨ ਮਾਏ ਹੋਮਤ ਪ੍ਰਾਨ, ਕਨਕ ਅਸਵ ਹੈ ਭਰਭੂਮ ਦਾਨ। ਨਿਵਲੀ ਕਰਮ ਕਰੈ ਬਹੁ ਆਸਨ, ਜੈਨ ਮਾਲਕ ਸੰਜਮਤ ਸਾਧਨ। ਨਿਮਖ ਨਿਮਕਰ ਸਰੀਰ ਘਟਾਵੈ, ਤਾਪੀ ਹਉਮੈ ਮੈਲ ਨਾ ਜਾਵੈ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।

ਨੀਤ ਸੁਧ ਗਾਵੇ ਕਾਚੀ ਭੀਤ ਮਨ ਹਰ ਗੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤ ਬਹੁ ਮੂਚ ਬਹੁਤ ਸਿਆਣ ਜਮਕਾ ਭਾਵ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਗਗਨ ਨਹੀਂ ਬੁੱਝੈ ਊਟ ਭਾਵ ਦੁਰਗੈ ਨਹੀਂ ਸਿੱਜੈ ਛੂਟ ਸੁਨਾਹੀ ਊਬ ਪਿਆਰ ਮੋਹ ਵਿਆਪੇ ਮਾਇਆ ਜਾਰ ਅਮਰ ਕਰ ਤੂ ਸਗਲੀ ਜਮ ਡਾਨੇ ਗੋਬਿੰਦ ਭਜਨ ਮਿੰਦਲ ਹੈ ਬਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਅ।

ਸਰਣੀ ਭਰਾ ਜਿਸ਼ਨ ਗੋ ਬਲਬ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸਹੁ ਗਨੀਏ ਸਬਦੇ ਉੱਚਾ ਜਾਗਾ ਮਾਨੋ ਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਵੇਖੈ ਸਗਲ ਸਿਸ਼ਟ ਸਾਜਨਾ ਸੂਖ ਦੂਜਨ ਸਮਿਸ਼ਟਿਰਤਾ ਨਾਨਕ ਪਾਪ ਨਹੀਂ ਲੇਪਾ ਨਿਰਧਨ ਗੋ ਧਨ ਦੇ ਰੋ ਨਾਉਨ ਥਾਵੇਂ ਗੋ ਨਾਉ ਤੇਰਾ ਥਾਉਨ ਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂਕੋ ਦੇਵੋ ਦਾਨ ਕਰਨ ਕਰਾਮਨ ਹਾਰ ਸੁਮਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੀ ਜਾਣੋ ਆਪੇ ਆਪਣ ਸੰਘਾ ਪ੍ਰਭਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨ ਕਬਰਨਾ ਜਾਨ ਸਕੋਏ ਸਰਬ ਧਰਮੈ ਸ੍ਰੇਸ਼ਟ ਧਰਮਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਰਸਨ ਬਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਆਰ ਏ ਆਨਿਆ ਸੋ ਪ੍ਰਭ ਸਦਾ ਸਮਾਹਰ ਜਿਨ ਕੀਆ ਤੇ ਸ਼ੀਤ ਰੱਖ ਨਾਨਕ ਨਿਬਿਹੀਨਾ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਲ ਮੂਲ ਤੇ ਕਮਲ ਦ੍ਰਿਸ਼ਟਾਨੀ ਜੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਹਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆਉ ਪ੍ਰ ਸਾਖ ਸਹਿਨ ਮੁਖ ਪਿਆਉ ਬੈਠ ਗਾਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹਾਉ ਤਾਉ ਨਾਨਕ ਸਿਜਿਆ ਜੇ ਪ੍ਰਸਾਦ ਧਰ ਪ੍ਰਸੁਖ ਵਸੈ ਸੁਤ ਭਰਾਤ ਮੀਤ ਬੰਤਾ ਸੰਘਸੈ ਜੇ ਪ੍ਰਸਾਦ ਬੀਬੇ ਸੀਤਲ ਜਲਾ ਸੁਖਦਾਈ ਪਵਨ ਭਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨ ਦਸੇ ਤਿਆਗ ਅਵਰ ਸੰਘ ਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਲਿਓ ਪ੍ਰਭ ਆਪੇ ਆਦੰਤ ਜੋ ਰਾਖਨ ਹਾਰ ਤਿਸਿਓ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਮ੍ਰਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾ ਸਦਾ ਹਜੂਰੇ ਦਾਗੁ ਅੰਧਾ ਜਾਣਾ ਦੂਰੇ ਜਾ ਕੀ ਟਹਿਲ ਪਾਵੈ ਦਰਗੇ ਮਾਨ ਤਿਸੇ ਬਿਸਾਰੇ ਮੁਗਧ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋਟ ਝੂਠ ਸੰਗ ਮਚੈ ਜੋ ਛੱਡਣਾ ਸਵਸਤਰ ਕਰਮਾਨੇ ਜੋ ਹਮਨ ਸੋ ਦੂਰ ਪੁਰਾਣੇ ਛੋੜ ਜਾ ਤਿਸਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ

ਹਰਭੇਖੰਤਰਮਲ ਮਾਇਆ ਸ਼ਬ ਸਨਾਹੀ ਕਿਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਂਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਰ ਤਨ ਸਵਾਹਾ ਗਲ ਪਾਤਰ ਕੈਸੇ ਤਰਿਆ ਥਾਹ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਧ ਸੁਨ ਅੰਧਾ ਕੈਸੇ ਮਾਰਗ ਪਾਵੇ ਕਰ ਗਏ ਨਿਹ ਊੜ ਨਿਬਹਾਵੇ।

ਹੈ ਸੋ ਮੁਕਤਾ ਹੋਏ ਸੁਰਮੀਤਾ ਨਾਨਕ ਬਿਨ ਮੰਥਾ ਸਾਧ ਜਨਾ ਕੀ ਆਚਾਰਜ ਕਥਾ ਅਸ਼ਟਪਦੀ ਸਾਧਕ ਸੰਗ ਖੁਜਲ ਹੋਤ ਸਾਧ ਸੰਗ ਮਾਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਵਿਹਾਨ ਸਾਧਕ ਸੰਗ ਬੁਝੇ ਬ੍ਰਹਮ ਨੇਰਾ ਸਾਧ ਸੰਗ ਸਬੋਧ ਨਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲਾਇ ਸਾਧਕ ਸੰਗ ਸਦਾ ਪ੍ਰਫੁਲਾਇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਗਤਮੁਤਾ ਆਵੇ ਸਾਧ ਸੰਗ ਅਸਤਤ ਮਨ ਭਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸੇ ਹੋ ਨਹੀਂ ਬੈਰ ਸਾਧਕ ਸੰਗ ਨਾ ਭੀਂਗਾ ਬੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੇ ਸਭਿਆ ਬਾਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬਹੂ ਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਹਿ ਸਾਧੂ ਸੰਗ ਆਜਾਰ ਸਹਾਇ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ ਸਾਧਕ ਸੰਗ ਸਭ ਗੁਲ ਉਧਾਰੈ ਸਾਧ ਸੰਗ ਸਾ ਜਨਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧੰਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਮ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟ ਦੋਤ ਨਿਹਾਲ ਸਾਧਕ ਸੰਗ ਕਲੂਕਤ ਹਰਾਇ ਸਾਧਕ ਸੰਗ ਨਰਕ ਪ੍ਰਹਰੈ ਸਾਧਕ ਸੰਗ ਈਆਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਰਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਸੈ ਨਾਨਕ ਉਦਰੈ ਸਾਧ ਸੁਨ ਰਸਾਇ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਤੇ ਬਿਸਰਾਇ ਸਾਧ ਸੰਗ ਸਰਬਰ ਨਿਸਤਰਾ ਸਾਧਕ ਸੰਗ ਲੱਗੈ ਬ੍ਰਹਮ ਮੀਠਾ ਸਾਧੂ ਕੈ ਸੰਗ ਘਟਗਾ ਡੀਠਾ ਸਾਧ ਸੰਗ ਬਿਆ ਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਬਰੋਗ ਨਾਨਕ ਸਾਧ ਬੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇਤਾ ਸੁਣੇ ਤੇਤਾ ਬਖਿਆਨੈ ਸਾਧ ਕੀ ਬਿਮਾ ਤਹਿ ਗੁਣ ਤੇ ਦੂਰ ਸਾਧ ਕੀ ਬਿਮਾ ਰਹੀ ਭਰਪੂਰ ਸਾਧ ਕੀ ਸੋਭਾ ਗਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਚਤੇ ਉੱਚੀ ਸਾਧ ਕੀ ਸੋਭਾ ਮੋਚਤੇ ਪੁੱਛੀ ਸਾਧ ਕੀ ਸੋਭਾ ਸਾਧ ਬਣਿਆਏ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੇ ਕਮਲ ਅਰੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਟ ਸਰਬ ਕੋ ਸੋਖ ਬ੍ਰਹਮ ਗਿਆਨੀ ਕਾ ਦ੍ਰਿਸ਼ ਸਮਾਨ ਜੈਸੇ ਰਾਜ ਰੰਗੂ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਾ ਧੀਰਜ ਏਕ ਜੋ ਬਸੁਦਾ ਕਹੁ ਖੋਦੇ ਕਹੁ ਚੰਦਨ ਲੈ ਬ੍ਰਹਮ ਗਿਆਨੀ ਕਾ ਇਹ ਗਰਾਉ ਨਾਨਕ ਜੋ ਪਾਵਕ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮਹਿਲਾ ਲਾਗੇ ਜਲਾ ਬ੍ਰਹਮ ਗਿਆਨੀ ਕਾ ਮਾਨੋ ਪ੍ਰਕਾਸ਼ ਜੈਸੇ ਧਰੁ ਪ੍ਰਿਆਕਾਸ਼ ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ

ਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦੁਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਦੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰੁ ਮਾਹਾ, ਬ੍ਰਹਮ ਗਿਆਨੀ ਕਾ ਨਾਹੀਂ ਧੰਦਾ, ਬ੍ਰਹਮ ਗਿਆਨੀ ਥਾਪਤ ਬੰਧਾ, ਬ੍ਰਹਮ ਗਿਆਨੀ ਕਾ ਹੋਏ ਸੋ ਭਲਾ, ਬ੍ਰਹਮ ਗਿਆਨੀ ਸਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਾ ਇੱਕੈ ਰੰਗ, ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪ੍ਰਭਾਰ,

ਸ ਜੀਉ ਬਿਨ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਬਰਗਾਸ ਆਪਣੀ ਬਣਤਾ ਬਣਾਈ ਨਾਨਕ ਜੀਵਾ ਦੇਖ ਵਡਾਈ ਇਸਕਾ ਬਲ ਨਾਈ ਸਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤ ਸੁਭਾਵੇ ਸੋਈ ਫੁੰਤੀਓ ਕਬੂ ਊਚ ਨੀਚ ਮਹਿ ਬਸਾ ਕਬੂ ਸੋਖ ਹਰ ਰੰਗ ਹਸਾ ਕਬੂ ਨਿੰਦ ਚੰਦ ਵਿਵਹਾਰ ਕਬੂ ਊਪ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੈ ਬਹੁ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਖਰਾਲ ਕਬੂ ਸਰਬ ਕੀ ਹੋਤਰਵਾਲ ਕਬੂ ਹੋਏ ਬਹੇ ਬੜ ਰਾਜਾ ਕਬੂ ਵਿਖਾਰੀ ਨਿਚਗਾ ਸਾਜਾ ਕਬੂ ਆਪ ਕੀਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੇ ਤਿਬੀ ਰਹੇ ਗੁਰਪ੍ਰਸਾਦ ਨਾਨਕ ਸਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿ ਸਾਧੁਕ ਮੁਖਿਆਨ ਕਬੂ ਕੀਟ ਹਸਤੰਗ ਹੋਏ ਜੀਆ ਅਨੰਗ ਜੋਨ ਪਰਮੈ ਪਰਮੀਆ ਨਾਨਕ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮਨ ਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾ ਸੰਗਤੇ ਪਾਵੇ ਉਸ ਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਦਰ ਨਾਮ ਰਤੇ ਕਰੰਗ ਸਦਾ ਵਸੇ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਤਿਗੁਰਬਾਨ ਸਲੋਕ ਸੁਖੀ ਵਸਾਇ ਮਸਕੀਨੀਆ ਆਪ ਨਿਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ

ਜੋ ਕਰੇ ਗੁਮਾਨ ਸੋ ਮੂਹ ਖੰਦਾ ਅਗਿਆਨ ਕਰ ਕਿਰਪਾ ਸਕੈ ਹਿਰਦੈ ਗਰੀਬੀ ਵਸਾਵੇ ਨਾਨਕ ਯਹਾਂ ਮੁਕਤ ਆਗੇ ਸੁਖ ਪਾਵੇ ਤਰਮੰਤਾ ਹੋਏ ਕਰ ਕਿਰਪਾਵ ਤ੍ਰਿਨ ਸਮਾਨ ਕਾਸ਼ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਪ੍ਰਕਰਿਆਸ ਪਲ ਭੀਤਰ ਥਾਕਾ ਹੋਏ ਬਿਨਾਸ ਸਬਦੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖਵਾਰੀ ਗੁਰਪ੍ਰਸਾਦ ਜਾਕਾ ਮਿਟੇ ਅਭਿਮਾਨ ਸੋਜਨ ਨਾਨਕ ਦਰਗੇ ਪਰਮਾਨ ਕੋਟ ਕਰਮ ਕਰਾਏ ਹੋ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾਗਾ ਮਨੋਹ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੋਜ ਤੇ ਕਛ ਹੋਏ ਤਬ ਸੋ ਸੁਖ ਨਾਹੀ ਕੋਏ ਜਬ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕਉ ਵੈਰੀ ਮੀ ਤਬ ਲਗ ਨੇ ਚਲ ਨਾਹੀ ਚੀਜ਼ ਜਬ ਲਗ ਮੋਹ ਮੰਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੁਟੈ ਸਹਿਜ ਘਟੇ ਲੱਕ ਉੜਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੇ ਅਨ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤ ਆਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਮਨ ਮਨੋਰਥ ਬ੍ਰਿਥੇ ਸਭ ਗਾਜੇ ਰਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹੱਦ ਗਾਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਮਸ ਹੋਏ ਯੋਗ ਸ਼ਕੀਨੋ ਸਭਨਾ

ਭਿੰਨ ਸਹਿ ਬੁਝਾਏ ਨਾਨਕਾ ਜਿਸੋ ਵਹਿ ਸੁਪ੍ਰਸੰਨ ਅਸ਼ਟਪਦੀ ਅਭਿਨਾਸੀ ਬ੍ਰਹਮਨ ਮੇਰਾ ਆਖਮਾ ਨੂੰ ਕੀ ਤੂੰ ਪ੍ਰੀਤਿਆ ਤਿਸਤੈ ਪਰਾ ਨਾਹੀਂ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਣੀ ਪਾਵ ਨਾਨਕ ਮਨ ਹਮਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਅਰਨ ਪ੍ਰਣ ਜਾਗਾ ਨੇਤਰ ਫੋਰ ਦਸਗਾ ਮੰਤਰ ਨਾ ਜਾਣੇ ਹੋਰ ਅਣਜ ਰੂਪ ਮੰਗਲ ਸਤ ਜਾ ਕੇ ਸਰਬ ਤੋਗ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਂ ਮੈਂ ਤਵੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਪ੍ਰਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪ੍ਰੋਹੀ ਆਪਣਾ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇ ਸੇ ਤੇ ਗੁਰ ਮੈਂ ਜਾਗੋ ਭਰਮਾਏ ਜਨਮ ਮਰੈ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਾਂ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਦ ਕਿਨੋ ਵਿਸਤਾਰ ਪ੍ਰਭ ਬਨਾਸੀ ਏ ਕੰਕਾਰ ਨਾਨਾ ਚਲਤ ਕਰੇ ਖਨ ਮਾਹੇ ਪੂਰ ਪੂਰਨ ਸਮਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾ ਖਰਨਾਉ ਜਬ ਜਬ ਜੀਵੇ ਨਾਨ ਖਰਨਾਉ ਨਾਮ ਕੇ ਧਾਰੇ ਸਗਲੇ ਚੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਤਰੇ ਸੁਨ ਸਰਵਨ ਕਰ ਕਿਰਪਾ ਸਭਨੇ ਨਾਮ ਲਾਏ ਨਾਨਕ ਚੌਥੇ ਪਦਵੇਂ ਸੋ ਜਾਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤਕਰਮ ਜਾਗੀ ਰਚਨਾ ਸਤਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ਼ ਸਤੇ ਜਨ ਜਾਗਾ ਹਿਰਦੈ ਪ੍ਰਵੇਸ਼ ਸਤ ਨਿਰਥ ਬੁਝੇ ਜੇ ਕੋਏ ਨਾਮ ਜਪਤਾ ਕੀ ਕਤ ਆਪ ਸਤ ਕੀਆ ਸਭ ਸਾਥੇ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰਸੋ ਕਰਨੇ ਹਾਰ ਬਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਪਾਏ ਬਿਸਵਾਸ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਰਹੇ ਗੁਰ ਕੇ ਵਚਨ ਪਦਾਰਥ ਲਹੇ ਓਏ ਦਾਤੇ ਤੂੰ ਕੰਟ ਨਹਾਰ ਜਾ ਕੇ ਸੰਗ ਤਰਾ ਸੰਸਾਰ ਜਨਕਾ ਸੇਵਕ ਸੋ ਵਡਭਾਗੀ

ਆਧਾਰ ਅਨੁਗ ਭਾਵਨਾ ਛੁੱਟ ਨਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨ ਛਤ ਨਾਨਕ ਫਲ ਪਾਏ ਸਗਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟਬ ਅਰ ਬਨ ਤੇ ਕਹਾਓ ਤਮ ਕਮਲ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਤੇ ਕਹਾਓ ਕਮਲ ਛੁਟਕਾਰ ਅਸਸਤੀ ਰੱਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਅਤ ਸਿਭਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਗੀ ਮਾਤੂ ਲੇ ਆਨੇ ਭਗਤ ਬਨਾਬੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਰਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਓ ਭਗਤ ਸੁਨਤ ਰਾਤ ਗਾਤ ਬਤ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਕਦ ਪਾਓ ਸਾਰ ਪੁ ਸਤ ਕੋ ਸਤਰ ਕੋ ਨਾਮ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤਰੀ ਉਦਰ ਸਮੈਰ ਬਿਨ ਜਾਏ ਹੋਮੇ ਬਿਗ ਫੈਰ ਹੋਏ ਚੰਦ ਬਸੈ ਸੁਖ ਨਾਲ ਸਾਸ ਗਰਾ ਸਰਨਾਮ ਸੰਭਾਲ ਛਾੜ ਸਿਆਨ ਸਗਰੀ ਮਨਾ ਸਾਧ ਸੰਗ ਭਾਵੇਂ ਸਜ ਧਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਪ੍ਰਭਿਆਪ ਅਨੰਗ ਵਿਸਤਾਰ ਏਕ ਤੇ ਭਏ ਕਰਾਤ ਪਰਾਸ਼ਤ ਗਏ ਮੰਤਨ ਅੰਦਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਲੋਕ ਫੇਰਤ ਪ੍ਰਭ ਆਇਆ ਪਰਿਆ ਤਾਉ ਸਰਣ ਆਏ ਨਾਨਕ ਹੀ ਪ੍ਰਭੇਨ ਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਤੂੰ ਹਰਪਾਰ ਬ੍ਰਹਮ ਮੇਰੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਮ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਪ੍ਰਭ ਕੀ ਉਸ ਦ੍ਰਿਸ਼ਟ ਮਹਾਂ ਸੁਖਰ ਸਪਾਵੇ ਬਿਰਲਾ ਕੋਈ ਜਿਨ ਚਾਖਿਆ ਸੇ ਜਨ ਤਿਰ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਪਰੇ ਪ੍ਰੇਮ ਰਸ ਰੰਗ ਪਜੇ ਚਾਓ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਪ੍ਰਕਾਸ਼ ਅੰਦਿਲ ਵੱਲੇ ਬਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੇ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਾਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ

ਸੋਗੋ ਬਿਸਰੇ ਜੇ ਗਾਲਾ ਬਾਨੇ ਸੋਗੋ ਬਿਸਰੇ ਜੇ ਕੀਆ ਜਾਣੇ ਸੋਗੋ ਬਿਸਰੇ ਜਿਨ ਸਭ ਕੁਛ ਦੀਆ ਸੋਗੋ ਬਿਸਰੇ ਜੇ ਜੀਵਨ ਜੀਆ ਸੋਗੋ ਬਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੇ ਸੋਗੋ ਬਿਸਰੇ ਜੇ ਬਿਕਤੇ ਗਾਢਾ ਜਨਮ ਜਨਮ ਕਾ ਟੂਟਾ ਗਾਂਢਾ ਗੁਰਪੂਰੇ ਤਤ ਇਹ ਬੁਝਾਇਆ ਬ੍ਰਹਮਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋਏ ਗਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੇ ਨਾਮ ਜਪਾਵੋ ਭਗਤ ਪਾਏ ਤਰਗੇ ਸੰਸਾਰ ਬਿਨ ਭਗਤੀ ਤੁਨ ਸੀਸ਼ਾਰ ਸਰਵ ਕਲਿਆਣ ਸੁਖ ਨਿਧ ਨਾਮ ਉਡ ਜਾਤ ਪਾਏ ਵਿਸਰਾਮ।

ਜਾਏ। ਨਾਨਕ ਰਹਿਆ ਸਰਬ ਸਮਾਏ ਪ੍ਰਬਖਸ਼ਾਨ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾਂ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਟ ਮੁਖ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਗਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਾਰੀ ਸੁ ਕਰਨੀ ਸੋਭਾ ਤਲਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਹ ਸੰਗ ਪ੍ਰਭ ਦੇਹੋ ਨਿਵਾਸ।

ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰੇ ਕਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬੈਰ ਵਿਰੋਧ ਕਿ ਸੰਕਮਾਤ ਜਬ ਇਸਕਾ ਵਰਨ ਚਿਹਨਾ ਜਾਪਤ ਤਬਾਰਕ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਾ ਮੋਹਗਾਂਗ ਸੋਪਤ ਹੋਵਤ ਭਰਮ ਆਪਨ ਖੇਲਾ ਵਰਤੀਜਾ ਨਾਨਕ ਕਰਨੇ ਹਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਅ ਤਬ ਸ਼ਿਵ ਸ਼ਕਤ ਕਹੋ ਹੋ ਗਿਤ ਥਾਏ ਜਬ ਆਪੇ ਆਪ ਆਪਣੀ ਜੋਤ ਧਰਾਏ ਤਬ ਕਮਨ ਨੇ ਡਰ ਕਮਨ ਕਾ ਤਾ ਡਰ ਆਪਨ ਚਲਤਾਪ ਕਰਨੇ ਹਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰਗੁਪਤ ਕਿਸ ਪੂਸ਼ਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਗਾਉਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਪਰਜਾ ਜੈ ਨਿਰਮਲ ਪੁਰਖ ਨਾਨਕ ਆਪਨ ਰੂਪ ਆਪ ਹੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਗਾਉਣ ਗੋਮਾਨ ਗਾਉਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਸ਼ਤਰ ਲਗਤ ਕਉ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵਿਤ ਕਿਸੇ ਭੂਕੰਮ ਤ੍ਰਿਪਤਾਵੇ ਕਰਨ ਕਰਾਮ ਕਰਨੇ ਹਾਰ ਨਾਨਕ ਕਰਦੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਬਲਵੀਨ ਤੈ ਬੇਦਕ ਦੇਵ ਕਹਾ ਕਹੋ ਚੀਨ ਜਬ ਆਪਣੇ ਆਪ ਆਪ ਉਤਾਰ ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੇ ਜੇ ਆਪ ਨੂੰ ਜਪਨ ਆਪ ਨੇਰਾ ਤੈ ਕਹੂੰ ਠਾਕੁਰ ਕੌਣ ਕਹੀਏ ਚੇਰਾ ਵਿਸਮਨ ਵਿਸਮਰਾ ਹੇ ਵਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਬਸਗੁਆ ਪਿਆ ਦੇ ਸਤੇ ਗੁਣ ਕਾ ਨਾਹੀ ਪ੍ਰਵੇਸ਼ ਜਾ ਕਹਿ ਏਕ ਏਕ ਭਗਵੰਤਾ ਤੈ ਕੌਣ ਅਜੰਦ ਲਾ ਗਿਆ ਚਿੰਤਾ ਜਾ ਬਣਿਆ ਆਪ ਪਤਿਆਰਾ ਤੈ ਕੌਣ ਖਤੈ ਕੌਣ ਸੁਨੇ ਹਾਰਾ ਬਹੁ ਬੇਅੰਤ ਉਚਤੇ ਉਚਾ ਨਾਨਕਾ ਬਸਗੁਆ ਪੇ ਬਹੁਚਾ ਜੇ ਆਪ ਰਚੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪ ਹੁੰਦਾ ਭਈ ਕਹਾਵਤ ਕਹੂ ਨਰਕੋ ਸੁਰਗ ਮਨਸ਼ਾਵਤਾਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਵਪਾਰ ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤੋ ਨਾਨਕ ਏਕੈ ਜੈ ਅਭਗਤ ਭਗਤ ਆਪ ਜੈ ਪਸਰੇ ਪਾ ਸਾਰ ਸੰਬਰਤਾ ਦੂਹ ਪਾ ਕਾ ਆਪੇ ਧਨੀ ਉਨਕੀ ਸੋਭਾ ਉਨਹ ਬਨੀ ਆਪੇ ਕੌਤਕ ਕਰੇ ਅਨ ਜੋ ਜਾਪੇ ਰਸ ਭੋਗ ਆਪੇ ਕੌਤਕ ਕਰੇ ਅਨ ਜੋ ਜਾਪੇ ਰਸ ਭੋਗ ਨਿਰਜੋਗ ਜਿਸ

ਰਹੋ ਵਿਆਪਰਤ ਪਾਲੇ ਜੀਵਨ ਬਾਪਾਂਤ ਜੋ ਜੋ ਰਜੋ ਸੋ ਤਸੇ ਧਿਆਜ ਭਾਵਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਾਣ ਲੱਗ ਹਰੇਕ ਹਰੇਕ ਨਾਏ ਇਸ ਕੀ ਆਸਨਾ ਬਿਰਤੀ ਜਾਏ ਸੇਵਕੋ ਸੇਵਾ ਬਣਿਆ ਹੁਕਮ ਬੂਝ ਪਰਮ ਬਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭੈ ਦਰਭੈ ਨੰਦਨ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੇ ਪਰ ਰੋਗ ਸੁਹ ਲਿਆ ਨਾਨਕ ਹਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹਾ ਸੁਭਾਓ ਆਠ ਪੈਰ ਪਰ ਪੇਖੋ ਨੇਰਾ ਮਿਟਿਆ ਗਿਆਨ ਮਿੰਸਿਆ ਅੰਧੇਰਾ ਸੁਨ ਬਦੇ ਸਿਰਦੈ ਬਸ ਸਾਬ ਮਨੇ ਛੇ ਨਾਨਕ ਫਲ ਪਾਵੋ ਹਲਦ ਬਲ ਦੋਏ ਲਿਓ ਸਵਾਰ ਰਾਮ ਨਾਮ ਮੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਾਇ ਤੇ ਸਾਜ ਬਰੀਖਿਆ ਬੰਦਨ ਨਾਮ ਜਪੋ ਲਿਬਲਾਏ ਦੁਖ ਦਰਦ ਬੰਦੇ ਭਾਉ ਜਾਏ ਸਜ ਵਾਪਾਰ ਕਰੋ ਵਾਪਾਰੀ ਦਰਗੈ ਨਿਵੇ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਏ ਸਸਤੇ ਦੂਰ ਕਾਂ ਕੋ ਜਾਏ ਬੁਰੇ ਰੱਖਣ ਹਾਰ ਧਿਆਏ ਨਿਰਭਾਉ ਜਪੇ ਸਕਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਈ ਦੁਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਈ ਮਿਟੇ ਅਹੰਕਾਰ ਤਚਨ ਕੋ ਕੋਏ ਨਾ ਪਹੁੰਚਣਾ ਸਿਰ ਪਰ ਠਾਡਾ ਗੁਰਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਦ ਪੂਰੀ ਅੰਮ੍ਰਿਤ ਜਾਗੀ ਦਿਸ਼ਟ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੋਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਧ ਨਿਹਾਲ ਤਾਂ ਕੇ ਨਿਕਟ ਨਾ ਆਪਦਕਾਲ ਅਮਰ ਭਏ ਅਮਰਾਵਤ ਪਾਇਆ

ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਧ ਆਪਣ ਸੰਗ ਰਾਜ ਦੂਸਰੇ ਓਤ ਬੋਧ ਆਪਣ ਸੰਗ ਰਾਜ ਤਾਂ ਕੀ ਗਦਿਤ ਕਹੀ ਨਾ ਜਾ ਦੂਸਰੇ ਦਾ ਸੋ ਜੀ ਪਾਇ ਤਿਸਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਰਵੰਤ ਕੁੜਵੰਤ ਪਤਵੰਤ ਜੀਵਨ ਮੁਕਤ ਜਿਸਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹਾ ਸਵਾਓ ਜਨ ਕੇ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਜਨ ਗਾਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਗੇ ਗੁਣ ਗਾਉ ਅਸ਼ਟਪਦੀ ਪੂਰੇ ਗੁਰਗਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾਇ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਜਨਾ ਕੇ ਧੂਰ ਮਨ ਮੰਗ ਆਪ ਛੋਟ ਬੇਨਤੀ ਕਰਹਾਓ ਸਾ ਸੰਗ ਅਗਨ ਸਾ ਕਰਤ ਰਹੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇ ਖੇਮ ਕੁਸ਼ਲ ਸਹਿਜ ਆਨੰਦ ਸਾ ਸੰਗ ਭਰ ਭਜ ਪਰਮਾਨੰਦ ਨਰਕ ਨਿਵਾਰੋ ਉਧਾਰੋ ਜੀਓ ਗੁਰ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਬੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਏ ਰਤਨ ਸੁਨਤ ਕਮਾਵਤ ਹੋਤ ਉਧਾਰ ਆਪਤਰੈ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰੰਗ ਜੈ ਜੈ ਸ਼ਬਦ ਅਨਾਦ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਾਂਦ ਕੇ ਕਹਿ ਮਾਥੇ ਨਾਨਕ ਉਤਰੇ ਤਿਨ ਕਾਇ ਸਾਥੇ ਸਰਨ ਯੋਗ ਸੰਸਰਨੀ ਆਇਆ ਕਰ ਕਿਰਪਾ ਪ੍ਰਭ ਆਪ ਮੇਰਾ ਮਿਟ ਗਏ ਵੈਰ ਭਾਈ ਸਭਰੇ ਅਮਰਤ ਰਾਮ ਸਾਧ ਸੰਗ ਲੈਣ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਤਾਰੀ ਨਾਨਕ ਨਵੀ ਹੈ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਪ੍ਰਧਾਨ ਪੁਰਖ ਪ੍ਰਗਟ ਸਭ ਰੋਏ ਸਭ ਤੇ ਉੱਚ ਪਾਏ ਅਸਥਾਨ ਬਾਹਰ ਨਾ ਹੋਵੇ ਆਵਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂ ਦ੍ਰਿਧ ਨਵ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਾ ਸਗਲ ਦੇਵਦਾਸ ਸੁੰਦਰ ਚਤੁਰ ਤਤਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਹੇ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪਰਾਧ ਸਾ ਸੰਗ ਮਿਟੈ ਜਮ ਕੋਟ ਪਰਾਧ ਸਾ ਸੰਗ ਮਿਟੈ ਸੰਤ ਕਿਰਪਾਤੇ ਜਮਤੇ ਛੁਟੈ ਜਾ ਕੇ ਮਸਤ ਕਰਮ ਪ੍ਰਪਾਏ ਸਾ ਸਰਨ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਨੇ ਲਾਏ ਪ੍ਰੀਤ ਤਿਜਨ ਆਵੇ ਹਰ ਪ੍ਰਭਚੀਤ ਜਨਮ ਮਰਨ ਤਾਗਾ ਦੁਖ ਨਿਵਾਰੈ ਦੁਲਾਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭਉ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ

ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ

ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਹ ਤਿਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਨ ਸੁਵੇਲਾ ਬਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁਤੀ ਮਾਹੋ ਕਵਨ ਜਿਤ ਹੋ ਆਇਆ ਕਾਰ ਵੇਲ ਨਾ ਪਾਈਆ ਪੰਡਤ ਹੀ ਜੇ ਹੋਵੈ ਲੇਖ ਪੁਰਾਣ

ਸਾਰੇ ਗਾਵ ਇੰਦ ਇਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾਂ ਬਛ ਪਿਆਲੇ।

ਕੇਤੇ ਰਤਨ ਸਮੁੰਦ ਕੇਤੀ ਅਖਾਣੀ ਕੇਤੀ ਅਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖਾਣ

ਛੁੱਟੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਾ ਪੈ ਸ਼ਾਂਤ ਵੈ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ, ਨਹਿਨ ਦੇਹ ਰੂਪ ਰੰਗ ਰੇਖ ਭੇਖ ਕਉ, ਕਹਿ ਨਾ ਸਕਤ ਕਿਹ। ਅਚਲ ਮੂਰਤਿ ਅਨਭਉ ਪ੍ਰਕਾਸ਼, ਅਮਤੋਜ ਕਹਿਜੇ ਕੋੜ ਇੰਦਰ ਇੰਦਰਾਨ, ਸਾਹੇ ਸਹਾਨ ਗਨਿਜੇ।

ਪਰਨ ਹੈ ਅਗੰਜ ਹੈ ਭੱਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਹਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ

ਭਜੰਗ ਪ੍ਰਿਆ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਵੋ ਸਰਮਾਨੇ ਸਮਸਤੀ ਨਿਧਾਨੇ ਨਵਾਹ ਤਵੰਗ ਨਿਰਨਾਥੇ ਨਵਾਹ ਤਵੰਗ ਪਰਮਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਅਪੰਜੇ ਨਵਾਹ ਤਵੰਗ

ਪ੍ਰਸਾਦ ਅਸੇਖ ਦੇਹ ਸੌਰ ਨਾ ਭੇਹ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ ਨਾਮ ਕਾਮ ਭੀਣ ਭੇਖਤ

ਕੇਸਰ ਬੱਤਰ ਪਾਹੁਣ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਰਾਜ ਹੈ ਕੇਸਰ ਬੱਤਰ ਸਾਜ ਹੈ ਕੇਸਰ ਬੱਤਰ ਦੀਨ ਹੈ ਕੇਸਰ ਬੱਤਰ ਲੀਨ ਹੈ ਕੇਸਰ ਬੱਤਰ ਜਾਹੋ ਕੇਸਰ ਬੱਤਰ ਪਾਹੋ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ

ਪਵੇ ਪ੍ਰਸਾਦ, ਕਿ ਜਾਹਰ ਜਹੂਰ ਹੈ, ਕਿ ਹਾਜ਼ਰ ਹਜੂਰ ਹੈ, ਹਮੇਸਲ ਸਲਾਮ ਹੈ, ਸਮਾਹਤਲ ਕਲਾਮ ਹੈ, ਕਿ ਸਹਿਲ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ ਕਰ ਰਹੀਮ ਹੈ, ਕਿ ਰੋਜੀ ਦੇਹਾਂਦ ਹੈ, ਕਿ ਰਾਜ ਕਰ ਰਹਿੰਦ ਹੈ।

ਕੇ ਰਹੇ। ਹੋ ਜੋ ਜਾ ਕੀ ਏਕ ਬਾਰ ਚਾਹੁ ਪਈ ਕੋ ਕਹਿ ਚਾਹੁ ਪਈ ਸੰਬਦ ਸਤਰਹ ਸਹਿਸ ਬਣੀ ਜੈ ਅਰਧ ਸਸ ਫੁਣ ਤੀਨ ਕਹਿ ਜੈ ਭਾ ਧ੍ਰਿਵ ਸੁਧੀ ਅਹਿਤਮੀ ਰਵ ਵਾਰ ਤੀਰਹ ਤਦ੍ਰਿਵ ਗ੍ਰੰਥ ਸੁਧਾਰਾ ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਗ ਤਰੈ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ।

ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧੁਰਹੋ ਲਿਖਿਆ ਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ।

ਸਿਉਂ ਪਵਿੱਤ ਸੰਗਤ ਸਵਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਬਹੁ ਸ਼ਬਦ ਲਾਗੂ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਵਿਜਾਏ ਜੀਅ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਅ ਤਾਂ ਮੈਲੇ ਤਿਨੀ ਜਨਮ ਜੂ ਏ ਹਾਰਿਆ

ਆਖਬ ਖਾਣੀ ਹਰ ਹਰ ਨਿਤ ਕਰਹੇ ਰਸਨਾ ਕਹਿਆ ਕਸੂ ਨ ਜਾਣੀ ਚਿਤ ਜਿਨ ਕਾਹਿਰ ਲਾਇਆ ਮਾਇਆ ਬੋਲਣ ਪਹਿਰਵਾਨੀ ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ।

ਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਏ, ਕਹਿ ਨਾਨਕ ਕੇਵਲ ਦਾਤਾ ਸੋ ਕਿਉਂ ਮਨ ਵਿਸਾਰੀਏ।

ਕਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ। ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ, ਮਤੇ ਸਾਹਿਬਾਂ ਵੱਲੋਂ ਬਖਸ਼ਣ ਮੁੱਖ ਵਾਗ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰਨ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਜੋ ਸ਼ਨੀ ਅਤੇ ਐਤਵਾਰ ਨੂੰ ਦੋ ਦਿਨ ਆਪ ਸੰਗਤਾਂ ਨੂੰ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ, ਗੁਰੂ ਘਰ ਵਿਖੇ ਜੋ ਜਹੁਰੇ ਅਤੇ ਗਤਕੇ ਦੇ ਮੁਕਾਬਲੇ ਹੋ ਰਹੇ ਹਨ, ਸੋ ਬਹੁਤ ਹੀ ਸੋਹਣਾ ਪ੍ਰੋਗਰਾਮ ਸਿੰਘਾਂ ਨੇ ਉਲੀਕਿਆ ਹੈ, ਬਹੁਤ ਮਿਹਨਤ ਕੀਤੀ ਹੈ। ਸੋ ਆਪ ਸੰਗਤਾਂ ਨੇ ਉਹਨਾਂ ਦੀ ਹੌਸਲਾ ਅਫਜਾਈ ਕਰਨੀ, ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਸੱਚੇ ਤੇਰੇ ਗਰਨੇਸਰ ਬੀਚਾ, ਸੱਚਾ ਤੇਰਾ ਅਮਰ, ਸੱਚਾ ਨਿਮਾਨ, ਸੱਚਾ ਤੇਰਾ ਕਰਮ, ਸੱਚਾ ਨੀਸਾਨ, ਸੱਚੇ ਤੇਰੇ ਅਕੇਲਾ ਕਰੋਸ, ਸੱਚਾ ਤੇਰਾ ਹੁਕਮ, ਸੱਚਾ ਅਪਮਾਨ, ਸੱਚਾ ਤੇਰਾ ਕਰਮ, ਸੱਚਾ ਨੀਸਾਨ, ਸੱਚੇ ਤੇਰੇ ਅਕੇਲਾ ਕਰੋੜ।

ਜੀ ਬਹੁਤ ਜਨਮ ਪ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਨ ਦਾ ਤਾਂ ਕੋ ਨਹੀਂ ਸਭ ਸੁਣਿਆ ਵਾ ਲੋਕ ਸੁਭਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ

0: ਸਗਲੀ ਧਰਤੀ ਮਾਲ ਧਨ ਵਰਤਨ ਸਰਜਨ ਜਾਲ ਨਾਨੂ ਸਗਿਆਨੀ ਹੋਣੀ ਖਾਏ ਗਏ ਜਮਕਾਲ ਮਹਲਾ ਪਹਿਲਾ
1: ਵਾਹਨ ਚੇਲੇ ਨੱਚਣ ਗੁਰ ਪੈਰ ਹਿਲਾਇਨ ਫੇਰ ਸਿਰ ਉੱਡ ਡਰਾਵਾ ਝਾਟਾ ਪਾਏ ਦੇਖਿਆ ਲੋਕ ਹੱਸਾ ਘਰ ਜਾਏ ਰੋਟੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ ਸਵੇਰੇ ਅੰਮ੍ਰਿਤਪੁਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀ ਤਰ੍ਹਾਂ ਜੋੜ ਰਹੇ ਸਨ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਕੀਰਤਨੀ ਜਥਾ ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਉਹਨੂੰ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁੱਖ ਵਾਕ ਦੀ ਕਥਾ ਆਪ ਜੀ ਨੂੰ ਸਰਨ ਕਰਾਂਗੇ। ਭਾਈ ਸਾਹਿਬ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਪਿਆਸ ਕਾ ਸਰਨ ਕਰੋ ਜੀ। 1986 ਖਾਲਿਸਤਾਨ ਐਲਾਨਨਾਮਾ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਹਰੇ ਤੇਗ, ਜੋ ਕਿ ਸਾਲਾਨਾ ਨਾਵਾਂ ਜਹਰੇ ਤੇਗ ਕੱਲ੍ਹ ਸ਼ਨਿਚਰਵਾਰ ਅਤੇ ਪਰਸੋਂ ਐਤਵਾਰ ਗੁਰੂ ਸਾਹਿਬ ਫਰੀ ਮੁੱਠ ਵਿਖੇ ਹੋ ਰਿਹਾ ਹੈ। ਆਪ ਜੀ ਨੇ ਪਰਿਵਾਰਾਂ ਸਹਿਤ ਬੱਚੇ ਸਹਿਤ ਹਾਜ਼ਰੀ ਭਰਨੀ ਹੈ ਜੀ। ਆਹ ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਵਿੱਤਰ ਹਾਜ਼ੂਰੀ ਵਿੱਚ ਸ਼ਸ਼ੋਭਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਜੋ ਆਪ ਜੀ ਨੇ ਹੁਣੇ ਹੁਣੇ ਨਾਚੀਜ ਪਾਸੋਂ ਸਰਵਣ ਕੀਤਾ ਹੈ, ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਤਸੰਗਤ ਜੀ, ਇਹ ਜੋ ਵਾਰ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ, ਭਾਵ ਇਹਦੇ ਵਿੱਚ ਪੌੜੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਨੇ ਅਤੇ ਸ਼ਲੋਕ ਜਿਹੜੇ ਨੇ ਉਹ ਜੁਦਾ ਜੁਦਾ ਗੁਰੂ ਸਾਹਿਬਾਨ ਦੇ, ਜ਼ਿਆਦਾਤਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਜ ਕੀਤੇ ਹੋਏ ਨੇ। ਸੋ ਪ੍ਰਥਮ ਸ਼ਲੋਕ

हकदार है जेड़ा गुरु दे पाणे विच आ जाए, गुरु की आग्या का पालन, गुरु की भय भावनी ओदे अंदर आ जाए। सो इनू गुरु अमरदास महाराज जी निर्मल भौ कहिंदे ने सात संगत जी, और नाल ही सतगुरु फिर बख्शिश करदे ने गुर कै भय केते निस्तरे। जिन्हां जिन्हां ने गुरु दे भय विच जीवन बतीत किया उन्हां दा पार उतारा हो गया, जिन्हां ने गुरु दा निरादर करन दी कोशिश कीती उन्हां ने अपना लोक ते परलोक दोवें गवा ले। खडूर साहब दी घटना है, इथों दा एक बहुत वड्डा जिमीदार जिहदा नाम सी मलूका, गुरमुख इहनूं मिर्गी दा दौरा पैंदा सी, ते सतगुरु गुरु अंगद साहब जदों अमृत वेले साध संगत जी उठ के शनान करके ते सिमरन विच बैठदे सन, ते उत्थे किसे नूं जाण दी आग्या नहीं सी, पर जदों सतगुरु उस कोठड़ी चों बाहर निकलदे सन साध संगत जी, उदों बड़ी संगत बाहर खड़ी हुंदी सी। सब तों अगे कौन खड़े हुंदे सन? शारीरिक रोगी ते मानसिक रोगी। इतिहास विच भी लिखिया है, गुरबाणी भी उहदे उत्ते अपनी मोहर लगांदी है भी अमै दृष्ट शुभ करै हरै अग पाप सकल मल। गुरु अमरदास की दृष्टि नाल ही लोकां दे आदियां व्याधियां ते उपाधियां ठीक हो जांदियां सन। ये जिहड़ा मलूका चौधरी सी, जिमीदार सी, बड़ा वड्डा इसे नगर का, उन्हों भी लोगों ने आख्या भी इत्थे नगर विच बड़ी बड़ी दूरों गुरु साहब को लोग आउंदे ने, ते तू ही जा तेरी मिर्गी ठीक हो जाएगी। वो भी गया, उन्हें मत्था टेकया, आखन लगा महाराज मैं बड़ा दुखी हाँ, मैनू मिर्गी का दौरा पैंदा। महाराज आखन लगे मलूकिया तू शराब छड़ दे, जा तेरे नाल बचन है, अज तो बाद तेनू मिर्गी का दौरा नहीं पाएगा। मैं ये भी बेनती कर दिया, अज कोई एक्सपर्ट होवे इस रोग का उन्हूं पुछ के वेलो, सब तो पहला अलकोहल और मसालेदार भोजन वो अवॉइड करते हैं। तो गुरु तो हर गल विच परफेक्ट है ना, सतगुरु ने कई सदियां पहला सब तो पहला उन्हूं अलकोहल विवर्जित किया। मैनू कहा तू शराब छड़ दे, तेनू मिर्गी का दौरा नहीं पाएगा। इतिहास लिखिया आखन लगा सत बचन, शराब छड़ दिता, राजी हो गया। एक दिन निकी निकी कणी का मीह पवे, ठंडी ठंडी हवा वगे, मलूका का मन जिहड़ा सी उह डोल गया, वह उत्ते अटारी ते चढ़िया सी, ते सामने हेठां सतगुरु वेहड़े विच विचर रहे सन, दिस रहे सन। ते उहनां जमानियां च ना गुरमुखो तुहाडे ज्ञात नहीं, मैं अर्ज करा महाराज नूं, गुरु नानक नूं, गुरु अंगद साहब नूं बहुते लोग तपा जी कह के भी बुलांदे सन, क्योंकि धार्मिक आगू नूं लोकी तपा भी जिहड़ा तप करदा। इहने कुछ शराब पीता आ, बोतल हाथ च फड़ी आई, ते आखन लगा तपा जी तपा जी तपा जी। महाराज ने उपर वेख्या, आखन लगे तपा जी मैं तुहाडा बचन मोड़ दिता, तुहानूं मैं कहा सी ना भी हुण नहीं इह काम करांगा, अज मेरा दिल किया, अज मैं फिर पी रहा वा, मैं तुहाडा बचन मोड़ दिता। ते सतगुरु गुरु अंगद साहब कह लगे मलूकिया मैं तेरी मिर्गी मोड़ दिती है, अनादर किया ना, मजाक किया। इतिहास कहिंदे ने अटारी ते खड़े नूं दौरा पिया, और उस परिस्थिति विच जदों क्वांटली खा के तीजी मंजिल तो थले डिगा, ते आ धौण दा मणका टुट गया, मूधड़े मूंह डिगा, होर भी सट्टां लगियां, थां दे उत्ते मौत हो गई मलूके दी। एक गुरु दा अनादर कीता। आदर करन वालियां दा लोक भी सुखी हो जांदा, परलोक भी सुहेला हो जांदा, पर अनादर करन वालियां दा लोक परलोक दोवें जांदे रहिंदे ने। इसलिए प्रेमियो जिन्ना यतन हो सके जदों गुरु के दरबार में आवीए बहरूनी तौर ते अदब नूं मुख रखीए, और अंदरूनी तौर पर कोशिश करिए भी कोई साड़ी एक्टिविटी गतिविधियां वो ना होन जिहड़ियां गुरबाणी दे अनुकूल नहीं।
ਇਹ ਗੁਰਬਾਣੀ ਦੇ ਪ੍ਰਤੀਕੂਲ ਗਤੀਵਿਧੀਆਂ ਵੇਖਣ ਨੂੰ ਚੰਗੀਆਂ ਬੜੀਆਂ ਲੱਗਦੀਆਂ ਨੇ, ਆਪਣੇ ਵੱਲ ਅਟਰੈਕਟ ਵੀ ਕਰਦੀਆਂ ਨੇ, ਪਰ ਇਹਨਾਂ ਦੇ ਵਿੱਚ ਕੋਈ ਵਾਸਤਵਿਕ ਰਸ ਨਹੀਂ ਹੁੰਦਾ। ਉਹ ਰਸ ਨਾਮ ਬਾਣੀ ਦੇ ਅਭਿਆਸ ਵਿੱਚ ਹੀ ਹੈ। ਇਸ ਵਾਸਤੇ ਗੁਰੂ ਅਮਰਦਾਸ ਕਹਿ ਰਹੇ ਨੇ, ਗੁਰ ਕੈ ਭੈ ਕੇਤੇ ਨਿਸਤਰੇ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦੀ ਭੈ ਭਾਵਣੀ ਰੱਖੀ, ਗੁਰੂ ਦਾ ਅਦਬ ਸਤਿਕਾਰ ਕੀਤਾ, ਉਹ ਕਿੰਨੇ ਹੀ ਪਾਰ ਹੋ ਗਏ। ਆ ਹੁਣ ਗੱਲਾਂ ਤੇ ਛੋਟੀਆਂ ਛੋਟੀਆਂ ਨੇ, ਕਈ ਵਾਰ ਗੁਰਮੁਖ ਕਈ ਗੁੱਸਾ ਕਰ ਜਾਂਦੇ ਨੇ। ਜ਼ੁਰਾਬਾਂ ਪਾਈਆਂ ਹੋਣ ਤੇ ਕੋਈ ਗੁਰਮੁਖ ਕਹਿ ਦੇ ਵੀ ਗੁਰਮੁਖੋ ਜ਼ੁਰਾਬਾਂ ਲਾ ਲਓ, ਪੈਰ ਧੋ ਲਵੋ, ਫਿਰ ਅੰਦਰ ਆਵੋ, ਤੇ ਨਹੀਂ ਜੀ ਫਿਰ ਕੀ ਹੋ ਗਿਆ। ਤੋ ਉਹ ਹੁਣ ਜੋੜੇ ਵਿੱਚ ਤੇ ਉਹਦੇ ਵਿੱਚ ਕੋਈ ਬਹੁਤਾ ਤੇ ਫਰਕ ਹੁੰਦਾ ਨਹੀਂ ਗੁਰਮੁਖੋ, ਉਹ ਵੀ ਇੱਕ ਕਿਸਮ ਦਾ ਜੋੜੇ, ਉਹਦੇ ਚੋਂ ਮੁਸ਼ਕ ਵੀ ਆਉਂਦੀ, ਬਦਬੂ ਵੀ ਆਉਂਦੀ ਹੈ, ਹੋਰ ਵੀ ਕਈ ਗੱਲਾਂ ਹੁੰਦੀਆਂ। ਸੋ ਜਿੰਨਾ ਅਦਬ ਗੁਰੂ ਦਾ ਕਰੀਏ ਉਹਨਾਂ ਥੋੜ੍ਹਾ ਹੈ, ਜਿੰਨਾ ਜ਼ਿਆਦਾ ਕਰੋਗੇ ਉਹਨੇ ਜ਼ਿਆਦਾ ਵਰਸਾਏ ਜਾਏਗੇ। ਜਿੰਨਾ ਭੈ ਭਾਵਣੀ ਜ਼ਿਆਦਾ ਲੈ ਆਵਾਂ, ਉਹਨੇ ਅਸੀਂ ਜ਼ਿਆਦਾ ਗੁਰੂ ਦੇ ਚਰਨਾਂ ਤੋਂ ਵਰਸਾਏ ਜਾਵਾਂਗੇ। ਸੋ ਸਤਿਗੁਰੂ ਗੁਰੂ ਅਮਰਦਾਸ ਬਖਸ਼ਿਸ਼ ਕਰ ਰਹੇ ਨੇ, ਭੈ ਵਿੱਚ ਨਿਰਭਉ ਪਾਏ। ਜੇ ਤੂੰ ਵਾਹਿਗੁਰੂ ਦੇ ਨਿਰਮਲ ਅਦਬ ਵਿੱਚ ਰਹਿਣਾ ਸ਼ੁਰੂ ਕਰਦਾ ਹੈ ਤੇ ਤੈਨੂੰ ਉਸ ਨਿਰਭਉ ਦੀ ਪ੍ਰਾਪਤੀ ਹੋ ਜਾਏਗੀ। ਪਰ ਕਦੋਂ? ਜਦੋਂ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਹੁਣ ਧਿਆਇਆ ਜੀ ਕੀ ਹੈ? ਵਾਹਿਗੁਰੂ ਸਿਮਰਨ ਕਰਨਾ ਵੀ ਧਿਆਇਆ ਜੀ ਹੈ, ਤੇ ਉਸ ਨੂੰ ਹਾਜ਼ਰ ਨਾਜ਼ਰ ਸਮਝ ਕੇ, ਜਿਵੇਂ ਤੁਸੀਂ ਕਿਸੇ ਚੌਂਕ ਵਿੱਚੋਂ ਇਸ ਵਾਸਤੇ ਰੈੱਡ ਲਾਈਟ ਜੰਪ ਨਹੀਂ ਕਰਦੇ ਬਈ ਕੈਮਰੇ ਵਿੱਚ ਮੇਰੀ ਗੱਡੀ ਦਾ ਨੰਬਰ ਆ ਜਾਣਾ ਤੇ ਮੈਨੂੰ ਆਨਲਾਈਨ ਹੀ ਇਹ ਟਿਕਟ ਮਿਲ ਜਾਣੀ, ਉਹ ਭੈ ਹੈ, ਨਿਰਮਲ ਭੈ ਹੈ। ਇਸ ਤਰ੍ਹਾਂ ਅਸੀਂ ਜਿੱਥੇ ਵੀ ਵਿਚਰੀਏ ਸਾਡੇ ਅੰਦਰ ਇੱਕ ਨਿਰਮਲ ਭਉ ਹੋਵੇ, ਬਈ ਸੱਦ ਸੁਣਦਾ ਸੱਦ ਵੇਖਦਾ ਕਿਉਂ ਮੁੱਕਰ ਪਾਇਆ ਜਾਏ, ਇਹਨੂੰ ਨਿਰਮਲ ਭੈ ਕਹਿੰਦੇ। ਮੇਰੀ ਹਰ ਅਦਾ ਨੂੰ ਉਹ ਰਿਕਾਰਡ ਕਰ ਰਿਹਾ, ਮੇਰੇ ਹਰ ਬੋਲ ਨੂੰ ਵਾਹਿਗੁਰੂ ਰਿਕਾਰਡ ਕਰ ਰਿਹਾ। ਇਸ ਲਈ ਮੈਂ ਸੋਚ ਸਮਝ ਕੇ ਚਿੱਤ ਕੇ ਬੋਲਣਾ ਹੈ, ਔਰ ਮੈਂ ਜਿਹੜਾ ਵਿਚਰਨਾ ਹੈ ਉਹਦੇ ਭੈ ਵਿੱਚ, ਉਹਦੀ ਭਾਵਣੀ ਵਿੱਚ, ਜਿਹਦੇ ਜਵਾਬ ਵਜੋਂ ਮੈਨੂੰ ਗੁਰੂ ਨਿਰੰਕਾਰ ਅੱਗੇ ਸ਼ਰਮਿੰਦਾ ਨਾ ਹੋਣਾ ਪਵੇ, ਇਹਨੂੰ ਨਿਰਮਲ ਅਦਬ ਕਹਿੰਦੇ ਨੇ। ਮਨ ਕਠੋਰ ਸ਼ਬਦ ਭੇਦ ਤੂੰ, ਤੇਰਾ ਜਿਹੜਾ ਮਨ ਹੈ ਉਹ ਕਠੋਰ ਹੋ ਗਿਆ। ਵੈਸੇ ਤੇ ਜਿਹੜਾ ਮਨ ਹੈ ਨਾ, ਇਹ ਵਾਹਿਗੁਰੂ ਦੀ ਜੋਤ ਹੀ ਹੈ ਸਾਧ ਸੰਗਤ ਦੀ, ਪਰ ਇਹ ਕਦੀ ਕਦੀ ਵਾਹਿਗੁਰੂ ਦਾ ਸਿਮਰਨ ਨਾ ਕਰਨ ਕਰਕੇ ਨਾ ਕਠੋਰ ਹੋ ਜਾਂਦਾ। ਉਂਝ ਹਜ਼ੂਰ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੇਰਾ ਮੂਲ ਪਰਮਾਤਮਾ ਹੈ, ਤੂੰ ਆਤਮਾ ਹੈ, ਉਹ ਸਾਗਰ ਹੈ, ਤੂੰ ਬੂੰਦ ਹੈ, ਉਹ ਸੂਰਜ ਹੈ, ਤੂੰ ਕਿਰਨ ਹੈ, ਉਹ ਪਹਾੜ ਹੈ, ਤੂੰ ਜ਼ਰਾ ਹੈ, ਪ੍ਰਭਾਸ਼ਾ ਇੱਕ ਹੈ, ਤੂੰ ਉਹਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟੈ ਨਾ ਮਨਸ਼। ਪਰ ਮਨ ਕਠੋਰ ਹੋ ਗਿਆ, ਜਿਵੇਂ ਸਾਧ ਸੰਗਤ ਜੀ ਸਨੋ ਪੈਂਦੀ ਹੈ, ਪਹਾੜਾਂ ਤੇ ਪੈ ਜਾਏ, ਟੈਂਪਰੇਚਰ ਮਾਈਨਸ ਹੈ, ਉਹ ਫਿਰ ਹੋਰ ਕਠੋਰ ਹੋ ਜਾਂਦੀ। ਬੜੇ ਵੱਡੇ ਵੱਡੇ ਗਲੇਸ਼ੀਅਰ, ਵੱਡੇ ਵੱਡੇ ਬਰਫ਼ ਦੇ ਤੋਦੇ ਬਣ ਜਾਂਦੇ ਨਾ ਤੁਹਾਡੇ ਇਹਨਾਂ ਮੁਲਕਾਂ ਵਿੱਚ। ਫਿਰ ਫਰਵਰੀ ਮਾਰਚ ਅਪ੍ਰੈਲ ਤੋਂ ਬਾਅਦ ਮਈ ਵਿੱਚ, ਮਿਡ ਵਿੱਚ, ਜੂਨ ਵਿੱਚ, ਜਦੋਂ ਬਰਫ਼ ਦੇ ਤੋਦਿਆਂ ਦੇ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਨਿੱਗ ਮਿਲਦਾ ਹੈ ਸੀ, ਤੇ ਉਹ ਪਹਿਲਾਂ ਵੀ ਪਾਣੀ ਮੌਸਮ ਦੇ ਦੋਸ਼ ਕਾਰਨ ਉਹ ਬਰਫ਼ ਦਾ ਤੋਦਾ ਬਣ ਗਿਆ ਸੀ, ਤੇ ਇਹ ਪਹਿਲਾਂ ਵੀ ਪਰਮਾਤਮਾ ਮਨ ਦੀ ਕਠੋਰਤਾ ਕਾਰਨ ਇਹ ਅਲੱਗ ਆਪਣੇ ਆਪ ਨੂੰ ਸਮਝਦਾ। ਜਿਵੇਂ ਬਰਫ਼ ਦੇ ਤੋਦੇ ਦੇ ਉੱਤੇ ਫਿਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਉਹ ਫਿਰ ਹੌਲੀ ਹੌਲੀ ਖੁਰ ਕੇ ਉਹ ਆਪਣੇ ਪਹਿਲੇ ਸਰੂਪ ਵਿੱਚ, ਪਾਣੀ ਦੇ ਸਰੂਪ ਵਿੱਚ ਆ ਜਾਂਦਾ। ਇਸੇ ਤਰ੍ਹਾਂ ਜਦੋਂ ਫਿਰ
ਮਨ ਦੀ ਕਠੋਰਤਾ ਦੂਰ ਹੁੰਦੀ ਹੈ ਤੇ ਇਹ ਆਪਣੇ ਅਸਲ ਸਰੂਪ ਵਿੱਚ ਆ ਜਾਂਦਾ। ਸੂਰਜ ਕਿਰਨ ਮਿਲੇ, ਜਦੋਂ ਬਰਫ਼ ਦੇ ਤੋਦਿਆਂ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਜਲ ਕਾ ਜਲ ਹੋਆ ਰਾਮ, ਉਹ ਪਹਿਲਾਂ ਵੀ ਪਾਣੀ ਸੀ ਪਰ ਕਠੋਰ ਹੋਣ ਕਰਕੇ ਬਰਫ਼ ਬਣ ਗਿਆ ਸੀ, ਹੁਣ ਫਿਰ ਪਾਣੀ ਬਣ ਗਿਆ। ਇਸੇ ਪ੍ਰਕਾਰ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਹ ਤੂੰ ਵੀ ਉਹਦੇ ਵਾਂਗੂ ਫਿਰ ਸੰਪੂਰਨ ਹੋ ਜਾਏਗਾ, ਤੇਰੀ ਜੋਤ ਵੀ ਉਸ ਵੱਡੀ ਜੋਤ ਵਿੱਚ ਮਿਲ ਜਾਏਗੀ, ਤੇਰੀ ਮਨ ਦੀ ਕਠੋਰਤਾ ਦੂਰ ਹੋਵੇਗੀ। ਤੂੰ ਕੀ ਕਰ, ਸ਼ਬਦ ਭੇਦ ਤੂੰ ਗੁਰਬਾਣੀ ਦੇ ਗੁਰੂ ਦੇ ਬਚਨਾਂ ਨੂੰ ਨਾਲ ਤੀਰ ਬਣਾ ਕੇ ਆਪਣੇ ਮਨ ਰੂਪੀ ਟਾਰਗੇਟ ਨੂੰ ਖੁੰਡ ਦੇ। ਗੁਰੂ ਦੇ ਬਚਨ ਜਿਹੜੇ ਨੇ ਮਨ ਦੀ ਕਠੋਰਤਾ ਨੂੰ ਦੂਰ ਕਰ ਦਿੰਦੇ। ਜਦੋਂ ਬੀੜਾ ਰੱਖਿਆ ਨਾ ਦਰਬਾਰ ਵਿੱਚ ਕਲਗੀਧਰ ਪਾਤਸ਼ਾਹ ਨੂੰ ਸਾਧ ਸੰਗਤ ਜੀ ਪਰਾਜਿਤ ਕਰਨ ਲਈ, ਉਹ ਤੇ ਸ਼ਬਦਾਵਲੀ ਬੜੀ ਪੂਰ ਜੀ ਉੱਥੇ ਵਰਤਦੇ ਨੇ ਵੀ ਜਿੰਦਾ ਜਾਂ ਮੁਰਦਾ ਪੇਸ਼ ਕਰੋ। ਤੇ ਬੀੜੇ ਦਾ ਮਤਲਬ ਹੁੰਦਾ ਸੀ ਵੀ ਇੱਕ ਸ਼ਮਸ਼ੀਰ, ਇੱਕ ਪਾਨ ਦਾ ਬੀੜਾ ਤੇ ਇੱਕ ਦੋ ਵਸਤੂਆਂ ਹੋਰ ਪਈਆਂ ਹੁੰਦੀਆਂ ਸਨ। ਚੈਲੰਜ ਕੀਤਾ ਜਾਂਦਾ ਸੀ ਦਰਬਾਰ 'ਚ ਸੈਨਾਪਤੀਆਂ ਨੂੰ, ਜਿਹਨੂੰ ਆਪਣੇ ਤੇ ਮਾਣ ਹੁੰਦਾ ਸੀ ਉੱਠ ਕੇ ਕਿਰਪਾਨ ਗਾਤਰੇ 'ਚ ਪਾ ਲੈਂਦਾ ਸੀ ਤੇ ਬੀੜਾ ਚੁੱਕ ਕੇ ਮੂੰਹ 'ਚ ਪਾ ਲੈਂਦਾ ਸੀ। ਇਹ ਜਿਹੜੀ ਨਸੀਰਾਂ ਸੀ ਨਾ, ਪੀਰ ਬੁੱਧੂ ਸ਼ਾਹ ਦੀ ਧਰਮ ਪਤਨੀ, ਉਹਦਾ ਸੱਕਾ ਭਰਾ ਸੀ। ਇਹਨੇ ਬੈਦ ਖਾਨ ਹੋਏ ਨੇ ਇੱਕ ਤੇ, ਜਿਹਦੇ ਨਾਲ ਚਮਕੌਰ ਮਹਾਰਾਜ ਦਾ ਯੁੱਧ ਹੋਇਆ ਸੀ। ਵੱਡੇ ਯੁੱਧ ਤੋਂ ਪਹਿਲਾਂ ਇੱਕ ਹੋਰ ਯੁੱਧ ਚਮਕੌਰ ਸਾਹਿਬ ਹੋਇਆ ਸੀ, ਉਹ ਵੀ ਸੈਦ ਖਾਨ ਸੀ, ਉਹ 5000 ਸੀ, ਉਹਦੇ ਕੋਲ ਸਿਰਫ 5000। ਇਹ ਸੈਦ ਖਾਨ ਪੀਰ ਬੁੱਧੂ ਸ਼ਾਹ ਦਾ ਰਿਸ਼ਤੇਦਾਰ ਸੀ, ਇਹਨੇ ਬੀੜਾ ਚੁੱਕ ਲਿਆ। ਜਦੋਂ ਇਹ ਅਨੰਦਪੁਰ ਸਾਹਿਬ ਆਉਣ ਲੱਗਾ ਤੇ ਰਸਤੇ ਵਿੱਚ ਠਸਕੇ ਉਹਨਾਂ ਦਾ ਨਿਵਾਸ ਸੀ, ਦੋ ਜਗ੍ਹਾ ਨਿਵਾਸ ਸੀ, ਇੱਕ ਕੜਾਮ ਤੇ ਇੱਕ ਇਹ ਜਿਹੜਾ ਠਸਕਾ ਸੀ ਹੁਣ ਹਰਿਆਣਾ ਇੱਧਰ ਆ ਗਿਆ। ਆਖਣ ਲੱਗਾ ਜਾਂਦਾ ਭੈਣ ਨੂੰ ਮਿਲ ਚੱਲਾ। ਮਿਲਣ ਗਿਆ, ਗੱਲਾਂ ਬਾਤਾਂ ਹੋਈਆਂ। ਹੁਣ ਪੀਰ ਬੁੱਧੂ ਸ਼ਾਹ ਮੁਰੀਦ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਪੁੱਛਿਆ ਵੀਰ ਕਿੱਥੇ ਚੱਲਿਆ, ਦੱਸਿਆ ਮੈਂ ਤੇ ਇਸ ਕੰਮ ਚੱਲਿਆ। ਆਖਣ ਲੱਗੀ ਗਲਤੀ ਤੇ ਆ ਗਿਆ, ਉਹ ਖੁਦਾ ਦਾ ਸਰੂਪ ਹੈ, ਉਹਨੂੰ ਕੌਣ ਗ੍ਰਿਫਤਾਰ ਕਰ ਸਕਦਾ, ਕੌਣ ਮਾਰ ਸਕਦਾ। ਵੀਰੇ ਤੇ ਤੂੰ ਬੜੀ ਵੱਡੀ ਗਲਤੀ ਕੀਤੀ, ਜੇ ਮੇਰੀ ਮੰਨੇ ਤੇ ਤੈਨੂੰ ਹੁਣੇ ਹੀ ਮੁੜ ਜਾਣਾ ਚਾਹੀਦਾ। ਆਖਣ ਲੱਗਾ ਨਸੀਰਾਂ ਤੂੰ ਕਿਵੇਂ ਦੀਆਂ ਗੱਲਾਂ ਕਰਨੀ ਹੈ, ਮੈਂ ਬੜੇ ਜੰਗ ਜਿੱਤੇ ਨੇ, ਵੱਡਿਆਂ ਵੱਡਿਆਂ ਸੂਰਮਿਆਂ ਨੂੰ ਮੈਂ ਪਸੀਨੇ ਛਿੜਾ ਦੇਣਾ ਵਾ, ਮੈਂ ਤੇਰੇ ਕੋਲ ਇੱਥੋਂ ਜਦੋਂ ਜਾਵਾਂਗਾ ਤੇ ਤੇਰੇ ਸਾਹਮਣੇ ਬੰਨ ਕੇ ਲਿਜਾਵਾਂਗਾ ਦਿੱਲੀ, ਤੂੰ ਕਹਿੰਦੀ ਹੈ ਮੈਂ ਵਾਪਸ ਮੁੜ ਜਾ। ਆਖਰ ਇਹ ਅਨੰਦਪੁਰ ਸਾਹਿਬ ਚਲਾ ਗਿਆ। ਭੈਣ ਨੇ ਬੜੀਆਂ ਤਾਰੀਫਾਂ ਕੀਤੀਆਂ ਸਨ, ਆਤਮਾ ਨੇ ਝੰਜੋੜਿਆ ਤੇ ਮਨ ਵਿੱਚ ਵਿਚਾਰ ਆਈ ਵੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਇਕੱਲੇ ਮੇਰੇ ਸਾਹਮਣੇ ਆਉਣ ਨਾ ਤੇ ਹੱਥੋਂ ਹੱਥੀ ਜੰਗ ਕਰ ਲਈਏ, ਬਗਾਨੇ ਪੁੱਤਰਾਂ ਨੂੰ ਕੀ ਮਰਵਾਉਣਾ। ਕਲਗੀਆਂ ਵਾਲੇ ਪਾਤਸ਼ਾਹ ਘੋੜਾ ਛੇੜ ਕੇ ਠੀਕ ਇਹਦੇ ਸਾਹਮਣੇ ਆ ਗਏ, ਕਹਿਣ ਲੱਗੇ ਸੈਦ ਖਾਨ ਲੈ ਤੇਰੀ ਰੀਝ ਪੂਰੀ ਕਰ ਦਿੱਤੀ ਹੈ, ਤੂੰ ਮਨ ਵਿੱਚ ਵਿਚਾਰ ਰਿਹਾ ਸੈ ਵੀ ਜੇ ਗੁਰੂ ਗੋਬਿੰਦ ਸਿੰਘ ਇਕੱਲੇ ਮੇਰੇ ਸਾਹਮਣੇ ਆਉਣ ਤੇ ਮੈਂ ਇੱਕ ਮਿੰਟ ਵਿੱਚ ਉਹਨਾਂ ਨੂੰ ਪਕੜ ਲਵਾਂ, ਲੈ ਹੁਣ ਤੂੰ ਆਪਣੀ ਤਾਕਤ ਵਿਖਾ। ਜਦੋਂ ਹਜ਼ੂਰ ਨੇ ਬੋਲ ਕਹੇ ਤੇ ਇਹਦੇ ਕਪਾਟ ਖੁੱਲ ਗਏ, ਗੁਰ ਮਿਲ ਤਾਂ ਕਿ ਖੁੱਲੇ ਕਪਾਟ। ਤੇ ਸੱਚਖੰਡ ਵਾਸੀ ਪ੍ਰਿੰਸੀਪਲ ਸਤਬੀਰ ਸਿੰਘ ਨੇ ਪੁਰਖ ਭਗਵੰਤਾ ਕਿਤਾਬ ਵਿੱਚ ਲਿਖਿਆ ਹੈ, ਕਹਿੰਦੇ ਨੇ ਦੋਵੇਂ ਹੱਥ ਇਸਲਾਮੀ ਅੰਦਾਜ਼ ਵਿੱਚ ਉਠਾ ਕੇ ਉੱਚੀ ਉੱਚੀ ਕਹਿਣ ਲੱਗਾ, ਖੁਦਾ ਆਇਤ ਖੁਦਾ ਆਇਤ, ਮੈਂ ਆਇਤ ਬੰਦਾ ਖੁਦਾ, ਲੋਕੋ ਖੁਦਾ ਆ ਗਿਆ ਜੇ, ਖੁਦਾ ਆ ਗਿਆ ਜੇ, ਮੈਂ ਇਸ ਖੁਦਾ ਦਾ ਹੁਣ ਬੰਦਾ ਬਣ ਗਿਆ ਵਾਂ। ਗੁਰੂ ਦਾ ਇੰਨਾ ਕੁ ਬੋਲ ਵੀ ਸੈਦ ਖਾਨ ਲੈ ਤੇਰੀ ਰੀਝ ਪੂਰੀ ਕਰ ਦਿੱਤੀ ਹੈ, ਤੂੰ ਮੇਰੇ ਨਾਲ ਦੋ ਹੱਥ ਕਰਨੇ ਚਾਹੁੰਦਾ ਸੈ, ਮੈਂ ਆ ਗਿਆ। ਸੈਦ ਖਾਨ ਘੋੜੇ ਤੋਂ ਉਤਰਿਆ, ਇਤਿਹਾਸਕਾਰ ਕਹਿੰਦੇ ਨੇ ਹਜ਼ੂਰ ਦੇ ਘੋੜੇ ਦੇ ਕੋਲ ਜਾ ਕੇ ਜਿਹੜਾ ਰਕਾਬ ਵਿੱਚ ਚਰਨ ਸੀ ਉਸ ਚਰਨ ਦੇ ਉੱਤੇ ਇਹਨੇ ਆਪਣਾ ਸੀਸ ਰੱਖ ਦਿੱਤਾ। ਆਖਣ ਲੱਗਾ ਹਜ਼ੂਰ ਤਰਸ ਕਰੋ, ਆਪਣਾ ਸਿੱਖ ਬਣਾਓ। ਪ੍ਰਿੰਸੀਪਲ ਸਤਵੀਰ ਸਿੰਘ ਤੇ ਇੱਥੋਂ ਤੱਕ ਕਹਿੰਦੇ ਨੇ ਉਹਨੇ ਉੱਥੋਂ ਹੀ ਰਿਜ਼ਾਈਨ ਲਿਖ ਕੇ ਭੇਜ ਦਿੱਤਾ ਸੀ ਤੇ ਉਹ ਕਲਗੀਆਂ ਵਾਲੇ ਦਾ ਹੋ। ਇਹ ਰਸਤ ਪੁਰਖਾਂ ਵਿੱਚ ਸ਼ਕਤੀ ਹੁੰਦੀ ਹੈ ਸਾਧ ਸੰਗਤ, ਉਹਨਾਂ ਦੇ ਬੋਲਾਂ ਵਿੱਚ ਇਹ ਤਾਕਤ ਹੁੰਦੀ ਹੈ, ਉਹਨਾਂ ਦੇ ਬੋਲ ਮਨੁੱਖ ਦਾ ਜੀਵਨ ਬਦਲ ਦਿੰਦੇ।
ਤੁਹਾਡੀ ਖਾਤਰ ਲਈ ਮੈਂ ਇੱਕ ਹੋਰ ਘਟਨਾ ਸਾਂਝੀ ਕਰਾਂ। ਹਜ਼ਰਤ ਮੁਹੰਮਦ ਸਾਹਿਬ ਨੂੰ ਸ਼ੁਰੂ ਸ਼ੁਰੂ ਵਿੱਚ ਕਾਮਯਾਬੀ ਨਹੀਂ ਮਿਲੀ, ਬੜਾ ਵਿਰੋਧ ਹੋਇਆ ਉਹਨਾਂ ਦਾ ਮੱਕੇ ਵਿੱਚ। ਉਹਨਾਂ ਵਿੱਚ ਇੱਕ ਸੱਜਣ ਸੀ ਉਮਰ, ਬੜਾ ਜਵਾਨ ਸੀ, ਸੂਰਮਾ ਸੀ ਔਰ ਬੜਾ ਵਿਰੋਧੀ ਸੀ ਹਜ਼ਰਤ ਮੁਹੰਮਦ ਸਾਹਿਬ ਦੇ ਸਿਧਾਂਤ ਦਾ। ਕਈ ਵਾਰਾਂ ਇਹ ਉੱਧਰ ਉੱਧਰ ਹੀ ਲੜਾਈਆਂ ਝਗੜੇ ਵੀ ਹੋਏ। ਇੱਕ ਦਿਨ ਹਜ਼ਰਤ ਸਾਹਿਬ ਕਿਸੇ ਮੁਰੀਦ ਦੇ ਘਰ ਠਹਿਰੇ ਸਨ ਅਤੇ ਉਮਰ ਨੂੰ ਪਤਾ ਲੱਗ ਗਿਆ ਵੀ ਹਜ਼ਰਤ ਮੁਹੰਮਦ ਫਲਾਣੇ ਘਰ ਨੇ 7-8 ਫੁੱਟ ਦੀ ਡਾਂਗ ਉੱਤੇ 2 ਫੁੱਟ ਦਾ ਨੇਜਾ ਲੱਗਾ ਹੋਇਆ। ਬੜੇ ਕ੍ਰੋਧ ਵਿੱਚ ਉਹ ਲੈ ਕੇ ਨੇਜਾ ਉੱਧਰ ਨੂੰ ਆ ਰਿਹਾ। ਰਸਤੇ ਵਿੱਚ ਮੁਸਲਮਾਨ ਜਿਹੜੇ ਨੇ ਉਹ ਭੱਜੇ ਹਜ਼ਰਤ ਸਾਹਿਬ ਕੋਲ। ਹਜ਼ਰਤ ਸਾਹਿਬ ਬੜੇ ਗੁੱਸੇ ਵਿੱਚ, ਉਮਰ ਆ ਰਿਹਾ ਤੁਹਾਨੂੰ ਮਾਰਨ ਵਾਸਤੇ, ਤੁਸੀਂ ਕਿਤੇ ਲੁੱਕ ਜਾਓ ਕਿਉਂਕਿ

ਮਾਮੜਾ ਸੀ ਉਹਦੀ ਉਹਦਾ ਬੜਾ ਵੱਜ ਸੀ ਮੁਸਲਮਾਨਾਂ ਨੂੰ ਇਹ ਡਰ ਸੀ ਵੀ ਕਿਤੇ ਨੁਕਸਾਨ ਨਾ ਕਰਦਾ। ਹਜ਼ਰਤ ਮੁਹੰਮਦ ਸਾਹਿਬ ਬੜੀ ਸ਼ਾਂਤੀ ਨਾਲ ਬੈਠੇ ਰਹੇ, ਕਹਿਣ ਲੱਗੇ ਕੋਈ ਗੱਲ ਨਹੀਂ, ਤੁਸੀਂ ਦਰਵਾਜ਼ਾ ਖੋਲ੍ਹ ਦਿਓ, ਉਹਨੂੰ ਆਉਣ ਦਿਓ। ਉੱਠ ਕੇ ਖੜ੍ਹੇ ਹੋ ਗਏ, ਸਾਹਮਣੇ ਉਮਰ ਆਇਆ ਬੜੇ ਗੁੱਸੇ ਵਿੱਚ, ਅਤੇ ਅਜੇ ਕੁਝ ਕਦਮ ਦੂਰ ਸੀ ਅਤੇ ਹਜ਼ਰਤ ਮੁਹੰਮਦ ਸਾਹਿਬ ਕਹਿਣ ਲੱਗੇ, ਉਮਰ ਤੂੰ ਖੁਦਾ ਦੇ ਪੈਗੰਬਰ ਨਾਲ ਕਦੋਂ ਤੱਕ ਲੜਦਾ ਰਹੇਗਾ, ਇਸਲਾਮ ਕਬੂਲ ਕਰ ਲੈ। ਆ ਬਸ ਇਤਨੇ ਕੁ ਬੋਲ ਉੱਥੇ ਹਦੀਸ਼ਾਂ ਵਿੱਚ ਲਿਖੇ ਨੇ, ਅਤੇ ਇਹਨੇ ਨੇਜਾ ਸੁੱਟ ਦਿੱਤਾ ਅਤੇ ਹਜ਼ਰਤ ਸਾਹਿਬ ਦੇ ਚਰਨਾਂ 'ਤੇ ਡਿੱਗ ਗਿਆ। ਬਾਅਦ ਵਿੱਚ ਹਜ਼ਰਤ ਸਾਹਿਬ ਨੇ ਇਹਨੂੰ ਖਲੀਫਾ ਬਣਾਇਆ, ਜਿਵੇਂ ਸਾਡੇ ਪੰਜ ਪਿਆਰੇ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਇਸ ਤਰ੍ਹਾਂ ਇਸਲਾਮ ਵਿੱਚ ਚਾਰ ਖਲੀਫੇ ਨੇ, ਉਹਨਾਂ ਵਿੱਚ ਇੱਕ ਖਲੀਫਾ ਉਮਰ ਵੀ ਸੀ, ਹਜ਼ਰਤ ਉਮਰ ਬਾਅਦ ਵਿੱਚ ਉਹਨੂੰ ਕਿਹਾ ਜਾਣ ਲੱਗ ਪਿਆ। ਬਸ ਦੋ ਬੋਲ ਹਜ਼ਰਤ ਸਾਹਿਬ ਦੇ, ਉਹਨਾਂ ਨੇ ਛਾਤੀ ਨੂੰ ਵਿੰਨ ਦਿੱਤਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਾ ਪਰਾ ਕਰੇ ਜੇਸ਼ੇ। ਮਨ ਕਠੋਰ ਸ਼ਬਦ ਭੇਦ ਤੂੰ, ਗੁਰਬਾਣੀ ਦੇ ਸ਼ਬਦ ਨਾਲ ਆਪਣੇ ਕਠੋਰ ਮਨ ਨੂੰ ਵਿੰਨ ਦੇ, ਫਿਰ ਕੀ ਹੋਵੇਗਾ, ਸ਼ਾਂਤ ਵਸੈ ਮਨ ਆਏ, ਤੇਰੇ ਅੰਦਰ ਸ਼ਾਂਤੀ ਆ ਕੇ ਟਿਕ ਜਾਏਗੀ, ਤੈਨੂੰ ਠੰਡ ਪੈ ਜਾਏਗੀ, ਤੇਰਾ ਕ੍ਰੋਧ ਨਿਵਿਰਤ ਹੋ ਜਾਏਗਾ।

ਜਿਹੜੀ ਕਾਰ ਸ਼ਾਂਤੀ ਵਿੱਚ ਕਰੀਏ, ਇੱਕ ਹੁੰਦਾ ਮਨ ਹੱਠ, ਇੱਕ ਹੁੰਦੀ ਹੈ ਸ਼ਾਂਤੀ। ਮਨ ਹੱਠ ਕਿਨਾਂ ਨਾ ਪਾਇਓ, ਦੂਜੇ ਪਾਸੇ ਸ਼ਾਂਤੀ ਵਿੱਚ ਕਾਰ ਕਮਾਉਣੀ, ਬਿਲਕੁਲ ਰਿਲੈਕਸ ਹੋ ਕੇ ਟਿਕ ਕੇ ਆਪਣੇ ਮਨ ਨੂੰ ਕਿਸੇ ਤਰੀਕੇ ਕਾਬੂ ਕਰਨ ਦਾ ਯਤਨ ਕਰਨਾ। ਸਾ ਖਸਮ ਪਾਏ ਥਾਏ, ਇਹਨੂੰ ਮਾਲਕ ਥਾਏ ਪਾ ਦਿੰਦਾ, ਪ੍ਰਵਾਨ ਕਰ ਲੈਂਦਾ। ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ। ਆ ਜਿਹੜੇ ਕ੍ਰੋਧ ਵਿੱਚ ਸੈਦ ਖਾਨ ਆਇਆ ਸੀ, ਜਿਹੜੇ ਕ੍ਰੋਧ ਵਿੱਚ ਹਜ਼ਰਤ ਉਮਰ ਮਾਰਨ ਆਇਆ ਸੀ ਹਜ਼ਰਤ ਮੁਹੰਮਦ ਨੂੰ, ਇਸ ਕ੍ਰੋਧ ਵਿੱਚ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕ੍ਰੋਧ ਦਾ ਤਿਆਗ ਕਰਕੇ ਸ਼ਾਂਤੀ ਵਿੱਚ ਕਾਰ ਕਮਾਵਣੀ, ਫਿਰ ਥਾਂ ਪੈਂਦੀ। ਪੁੱਛੋ ਗਿਆਨੀ ਜਾਏ, ਜਿਹੜੇ ਗਿਆਨਵਾਨ ਪੁਰਸ਼ ਨੇ ਭਾਈ, ਉਹਨਾਂ ਨੂੰ ਭਾਵੇਂ ਪੁੱਛ ਕੇ ਵੇਖ ਲਓ। ਕ੍ਰੋਧ ਵਿੱਚ ਜਿੰਨੀ ਵੀ ਅਸੀਂ ਕਿਰਤ ਕਰਨੇ ਆ, ਕੋਈ ਵੀ ਕੰਮ ਕਰਨੇ ਆ, ਉਹ ਗਲਤ ਐਕਟੀਵਿਟੀ ਹੁੰਦੀ ਹੈ। ਕ੍ਰੋਧ ਵਿੱਚ ਜੋ ਬੋਲਣੇ ਆ ਉਹ ਵੀ ਗਲਤ ਹੁੰਦਾ, ਬਾਅਦ ਵਿੱਚ ਪਛਤਾਵਾ ਹੁੰਦਾ, ਮੈਂ ਇਸ ਤਰ੍ਹਾਂ ਕਿਉਂ ਬੋਲਿਆ, ਮੈਂ ਇਸ ਤਰ੍ਹਾਂ ਕਿਉਂ ਕੀਤਾ। ਇਸ ਵਾਸਤੇ ਕ੍ਰੋਧ ਵਿੱਚ ਨਾ ਕੁਝ ਕਰਨਾ ਚਾਹੀਦਾ, ਨਾ ਕੁਝ ਬੋਲਣਾ ਚਾਹੀਦਾ। ਜਦੋਂ ਕ੍ਰੋਧ ਨਿਵਿਰਤ ਹੋ ਜਾਏ, ਫਿਰ ਉਦੋਂ ਮਨੁੱਖ ਦੀ ਸੋਚ ਬਦਲ ਜਾਂਦੀ ਹੈ।

ਹੁਣ ਸੰਤੁਲਨ ਨਹੀਂ ਬਣਿਆ, ਮਾਇਆ ਵਾਲੇ ਪਾਸੇ ਝੁਕਾਅ ਜ਼ਿਆਦਾ ਹੈ, ਨਾਮ ਵਾਲੇ ਪਾਸੇ ਝੁਕਾਅ ਬਿਲਕੁਲ ਨਹੀਂ। ਹਾਲਾਂਕਿ ਮਾਇਆ ਤੋਂ ਬਿਨਾਂ, ਪਦਾਰਥਾਂ ਤੋਂ ਬਿਨਾਂ, ਰਿਜਕ ਤੋਂ ਬਿਨਾਂ ਗੁਜ਼ਾਰਾ ਨਹੀਂ। ਆ ਤੁਸੀਂ ਇੱਥੇ ਆਏ ਹੋ, ਜਿਹੜੇ ਦੂਰ ਘਰਾਂ 'ਚੋਂ ਆਏ ਹੋ, ਮੋਟਰਾਂ 'ਤੇ ਆਏ ਹੋ, ਅਤੇ ਮੋਟਰਾਂ ਦੀ ਤਾਂ ਮਹੀਨੇ ਬਾਅਦ ਕਿਸ਼ਤ ਵੀ ਦੇਣੀ ਪੈਂਦੀ ਹੈ, ਸਰਵਿਸ ਵੀ ਕਰਾਉਣੀ ਪੈਂਦੀ ਹੈ, ਫਿਊਲ ਵੀ ਪਵਾਉਣਾ ਪੈਂਦਾ, ਹੋਰ ਵੀ ਗੁਰਮੁਖੋ ਉਹਦੇ ਉੱਤੇ ਟੈਕਸ ਵੀ ਨੇ। ਗ੍ਰਿਸਤੀ ਦਾ ਘਰ ਧਨ ਤੋਂ ਬਿਨਾਂ ਚੱਲਦਾ ਹੀ ਨਹੀਂ, ਇਹ ਗੱਲ ਥੋੜ੍ਹੀ ਜਿਹੀ ਸਮਝਣ ਵਾਲੀ ਹੈ। ਪਰ ਗੁਰਮਤ ਨੇ ਰਸਤਾ ਦਿੱਤਾ ਸੰਤੁਲਨ ਦਾ, ਬੈਲੈਂਸ ਬਣਾਉਣਾ ਹੈ, ਧਨ ਕਮਾਉਣਾ ਹੈ ਤਾਂ ਕਿ ਕੋਈ ਕੰਮ ਰੁਕੇ ਨਾ, ਨਾਮ ਜਪਣਾ ਹੈ ਤਾਂ ਕਿ ਪ੍ਰਲੋਕ ਵੀ ਸੁਖੀ ਹੋ ਸਕੇ। ਕਿਸ਼ਤੀ ਪਾਣੀ ਵਿੱਚ ਡੁੱਬਦੀ ਹੈ, ਇਹ ਠੀਕ ਹੈ, ਪਰ ਕਿਸ਼ਤੀ ਤਰਦੀ ਵੀ ਤਾਂ ਪਾਣੀ ਵਿੱਚ ਹੀ ਹੈ ਨਾ। ਕੋਈ ਬੰਦਾ ਆਪਣੇ ਦਰਵਾਜ਼ੇ ਸਾਹਮਣੇ ਕਿਸ਼ਤੀ ਖੜੀ ਕਰਕੇ ਕਹੇ ਮੇਰੀ ਤਾਂ ਕਿਸ਼ਤੀ ਕਦੀ ਡੁੱਬੀ ਹੋਈ ਨਹੀਂ, ਤੇ ਭਾਈ ਤੂੰ ਕਦੀ ਪਾਣੀ ਵਿੱਚ ਲਗਿਆ ਹੀ ਨਹੀਂ ਤੇ ਡੁੱਬੇ ਕੀ। ਅਸੀਂ ਰਹਿਣਾ ਸੰਸਾਰ ਵਿੱਚ ਹੀ ਹੈ, ਸੰਸਾਰ ਵਿੱਚ ਬੇੜੀ ਡੁੱਬਣ ਦਾ ਡਰ ਹੈ, ਪਰ ਇਹ ਜ਼ਿੰਦਗੀ ਰੂਪੀ ਬੇੜੀ ਨੂੰ ਦੋ ਕੁ ਉਂਗਲਾਂ ਬਾਹਰ ਰੱਖੀਏ, ਬਾਕੀ ਸਾਰੀ ਪਾਣੀ ਵਿੱਚ ਉਤਰੀ ਹੋਵੇ ਤੇ ਫਿਰ ਤਰਦੀ ਏ, ਤੇ ਜੇ ਦੋ ਕੁ ਉਂਗਲਾਂ ਜਿਹੜੀ ਬਾਹਰ ਏ ਉਹ ਵੀ ਲਾਲਚ ਕਰਕੇ ਭਾਰ ਹੋਰ ਲੱਦ ਲਈਏ ਤੇ ਫਿਰ ਪਾਣੀ ਦੀ ਛੱਲ ਅੰਦਰ ਆ ਜਾਏ ਤੇ ਫਿਰ ਲੋਕੀ ਕਹਿੰਦੇ ਨੇ ਪੂਰ ਡੁੱਬ ਗਿਆ। ਯਾਨੀ ਅਸੀਂ ਕਿਰਤਕਾਰ ਕਰੀਏ, ਗ੍ਰਿਸਤ ਵਿੱਚ ਬੇਸ਼ੱਕ ਡੁੱਬੇ ਰਹੀਏ, ਪਰ ਦੋ ਘੜੀਆਂ ਚਾਰ ਘੜੀਆਂ ਸਮਾਂ ਕੱਢ ਕੇ ਗੁਰੂ ਕੀ ਸੰਗਤ ਰੂਪੀ ਕਿਸ਼ਤੀ ਵਿੱਚ ਬਹੀਏ, ਇੱਕ ਹੱਥ ਵਿੱਚ ਸੇਵਾ ਦਾ ਚੱਪੂ, ਦੂਜੇ ਹੱਥ ਵਿੱਚ ਸਿਮਰਨ ਦਾ ਚੱਪੂ, ਜੈਸੇ ਬੋਝ ਭਰੀ ਨਾਵ ਆਂਗਰੀ ਦੁਆ ਬਾਹਰ ਹਵੈ, ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ। ਸਮਾਂ ਮੈਨੂੰ ਜ਼ਿਆਦਾ ਵਿਸਥਾਰ ਦੀ ਆਗਿਆ ਨਹੀਂ ਦੇ ਰਿਹਾ,

ਬਿੱਖ ਇਕੱਠੀ ਕਰਦਾ ਬਿੱਖ ਖਾਂਦਾ ਕਦੋਂ ਜਦੋਂ ਨਾਮ ਨਹੀਂ ਜਪਦਾ ਜੇ ਨਾਮ ਵੀ ਜਪਦਾ ਧਨ ਵੀ ਕਮਾਉਂਦਾ ਧਨ ਜੋੜਦਾ ਵੀ ਏ ਪਦਾਰਥ ਵੀ ਖਾਂਦਾ ਫਿਰ ਬਿੱਖ ਨਹੀਂ ਫਿਰ ਮਹਾਰਾਜ ਕਹਿੰਦੇ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਿਰਿਜਕ ਸੰਵਾਹੇ ਸੋ ਇਸ ਵਾਸਤੇ ਇਹ ਨਾਮ ਨਾ ਜਪਣ ਵਾਲਿਆਂ ਵਾਸਤੇ ਇਹ ਅਵਸਥਾ ਹੈ ਗੁਰੂ ਸਰੂਪ ਸਾਧ ਸੰਗਤ ਜੀ ਬਿੱਖ ਮਾਇਆ ਧਨ ਸੰਚ ਮਰੈ ਅੰਤੇ ਹੋਏ ਸਭ ਸ਼ਾਰ ਨਾਮ ਤੋਂ ਵਿਹੂਣੇ ਰਹਿ ਕੇ ਜਿਹੜੀ ਜ਼ਹਿਰ ਰੂਪੀ ਰਿਜਕ ਜ਼ਹਿਰ ਮਾਇਆ ਇਕੱਠੀ ਕਰਨੇ ਆ ਉਹ ਅੰਤ ਵੇਲੇ ਸ਼ਾਰ ਹੋ ਜਾਂਦੀ ਹੈ ਭਾਵ ਇੱਥੇ ਰਹਿ ਜਾਂਦੀ ਹੈ

ਕਰਦਾ ਹੈ, ਇੰਦਰੀਆਂ ਨੂੰ ਸੰਜਮ ਚ ਰੱਖਣ ਦਾ ਯਤਨ ਕਰਦਾ ਹੈ, ਪਰ ਅੰਦਰ ਲੋਭ ਵਿਕਾਰ ਹੈ। ਇਸ ਵਾਸਤੇ ਨਾਨਕ ਜੇ ਮਨਮੁੱਖ ਕਮਾਵੇ, ਇਹ ਭਾਈ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ, ਉਹ ਜਿਹੜੀ ਕਮਾਈ ਕਰਦੇ ਨੇ, ਸੋ ਥਾਂਏ ਨਾ ਪਵੇ, ਉਹ ਸਾਰਥਕ ਨਹੀਂ ਹੁੰਦੀ ਤੇ ਨਤੀਜਾ ਦਰਗਹਿ ਹੋਏ ਖੁਆਰ, ਉਹਨਾਂ ਨੂੰ ਫਿਰ ਖੁਆਰੀ ਕਰਨੀ ਪੈਂਦੀ। ਦੂਜੇ ਪਾਸੇ ਜਿਹੜੇ ਸਿਮਰਨ ਕਰਦੇ ਨੇ, ਸੇਵਾ ਕਰਦੇ ਨੇ, ਉਹਨਾਂ ਬਾਰੇ ਲਿਖਿਆ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਂਹ ਲੁਡਾਈਏ। ਉਹ ਲੁੱਡੀਆਂ ਪਾਉਂਦੇ ਹੋਏ ਈਸ਼ਵਰ ਦੇ ਦਰਬਾਰ ਵਿੱਚ ਜਾਂਦੇ ਨੇ। ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ, ਸਾਰੀਆਂ ਖਾਣੀਆਂ। ਸਤਸੰਗ ਜੀ, ਚਾਰ ਤਰੀਕਿਆਂ ਨਾਲ ਜੀਵ ਪੈਦਾ ਹੁੰਦੇ ਨੇ, ਅੰਡਜ ਜੇਰਜ ਉਤਪਜ ਸੇਤਨ। ਇਹ ਚਾਰੇ ਖਾਣੀਆਂ ਵੀ ਵਾਹਿਗੁਰੂ ਨੇ ਪੈਦਾ ਕੀਤੀਆਂ ਨੇ, ਤੇ ਚਾਰ ਕਿਸਮ ਦੀਆਂ ਬਾਣੀਆਂ। ਹਾਂਜੀ, ਉਹ ਚਾਰ ਬਾਣੀਆਂ ਕਿਹੜੀਆਂ ਨੇ? ਇਹ ਜਿਹੜੀਆਂ ਇੱਕ ਧੁਨੀ ਤੋਂ, ਇੱਕ ਫਿਰ ਥੋੜ੍ਹੀ ਜਿਹੀ ਹੋਰ ਉੱਪਰ, ਇੱਕ ਹੋਰ ਛਾਤੀ ਚੋਂ ਆਵਾਜ਼ ਨਿਕਲਦੀ ਹੈ, ਇੱਕ ਫਿਰ ਸਾਧ ਸੰਗਤ ਜੀ ਜਿਹੜੀ ਬੈਖਰੀ ਬਾਣੀ ਅਖੀਰ ਵਿੱਚ ਰਸਨਾ ਤੋਂ ਨਿਕਲਦੀ ਹੈ। ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਵੀ ਉਸੇ ਨੇ ਪੈਦਾ ਕੀਤੀਆਂ ਨੇ।

ਸਾਗਰ ਵਿੱਚ ਜਿਹੜੇ ਰਤਨ ਨੇ ਉਹ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਇਸ ਲਈ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੇ। ਹੁਣ ਸਮੁੰਦਰ ਵਿੱਚ ਵੀ ਜਿਹੜੇ ਰਤਨ ਨੇ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਸਮੁੰਦਰ ਵਿੱਚ ਉਤਰਦੇ ਨੇ, ਜਿਹੜੇ ਕੰਢੇ ਤੇ ਬੈਠ ਕੇ ਆ ਜਾਂਦੇ ਨੇ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੇ। ਇਸੇ ਪ੍ਰਕਾਰ ਗੁਰਬਾਣੀ ਵੀ ਕਹੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵੇ। ਜਿਹੜਾ ਗੁਰਬਾਣੀ ਵਿੱਚ ਉਤਰਦਾ ਹੈ, ਡੂੰਘਾ ਜਾਂਦਾ ਹੈ, ਗੁਰਬਾਣੀ ਨੂੰ ਵਿਚਾਰਦਾ, ਉਹਨੂੰ ਫਿਰ ਪ੍ਰਾਪਤ ਹੁੰਦੇ ਨੇ। ਸੋ ਆਪੇ ਭੌਜਨ ਆਪ ਹੈ ਬੋਇਥਾ, ਆਪੇ ਖੇਵਟ ਆਪ ਤਰੇ। ਭਾਈ ਕੀ ਕਿਸੇ ਨੂੰ ਦੋਸ਼ ਦੇਣਾ, ਜਿਹਨੂੰ ਪਾਰ ਲਗਾਉਣਾ ਉਹਨੂੰ ਵੀ ਆਪ ਹੀ ਲਗਾਉਂਦਾ, ਕਿਉਂਕਿ ਭਵਜਲ ਵੀ ਆਪ ਹੈ, ਸੰਸਾਰ ਸਾਗਰ ਵੀ ਆਪ ਹੈ,

ਹੈ ਸਾਰੇ ਸਭ ਕੁਝ ਉਹ ਆਪ ਕਰ ਰਿਹਾ ਹੈ ਤੇ ਆਪ ਹੀ ਕਰਾ ਰਿਹਾ ਹੈ ਔਰ ਉਹਦੇ ਵੱਤ ਹੋਰ ਕੋਈ ਸ਼ਕਤੀ ਬ੍ਰਹਿਮੰਡ ਵਿੱਚ ਨਹੀਂ ਉਹ ਲਾ ਸ਼ਰੀਕ ਹੈ। ਗੁਰੂ ਸਰੂਪ ਸਾਧ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਦਾ ਸਿਵ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਿਆ ਬਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ ਤਿੰਨ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ

ਹਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਬੰਧਨ ਨੂੰ ਜੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨੇ ਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਬਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਪਰੰਤੂ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਸ਼੍ਰੀ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਵਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾਲ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਪਰਮਜੀਤ ਕੌਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਸੇਵਕ ਪਰਿਵਾਰ ਆਪਣੇ ਬੱਚੇ ਬ੍ਰਹਮ ਜੋਤ ਸਿੰਘਤਾ ਤੰਦਰੁਸਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਪਰਿਵਾਰ ਦੀ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆ ਗਿਆ ਬਖਸ਼ ਸੋ ਬੇਨਤੀਆਂ ਗੁਰਮਤਿ ਸਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮੈਂ ਦ੍ਰਿਸ਼ਟ ਸ਼ੁਭ ਕਰਾ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰੀਆਓ ਜਨਮ ਹਮ ਕਾਲ ਖਤ ਹੋਵੈ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਵਿੱਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨਾ, ਆਪਾਂ ਇਸ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਸਾਧ ਸੰਗਤ ਜੀ, ਖਾਲਿਸਤਾਨ ਐਲਾਨਨਾਮੇ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸਖਸ਼ੀਆਂ ਸੰਬੰਧ ਵਿੱਚ ਹੀ ਸਮਰਪਿਤ ਗੱਤਕੇ ਮੁਕਾਬਲੇ ਜੋਹਰੇ ਅਤੇ ਕੱਲ੍ਹ ਸ਼ਨੀਸ਼ਵਾਰ ਅਤੇ ਐਤਵਾਰ ਗੁਰਦੁਆਰਾ ਸਾਹਿਬ ਫਰੀਦ ਮੋਟ ਵਿਖੇ ਹੋ ਰਹੇ ਹਨ। ਆਪ ਜੀ ਨੇ ਪਰਿਵਾਰਾਂ ਸਹਿਤ ਬੱਚਿਆਂ ਸਹਿਤ ਹਾਜ਼ਰੀ ਭਰਨੀ ਹੈ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦਿ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦਨਾ। ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਸਿਰਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਗਰਨਾਉ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਦਫੀਆਂ, ਜਿਨ੍ਹਾਂ ਨਾਮ ਜਪਿਆ ਬਣ ਛਕਿਆ। ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਤੇ ਬੰਦ ਬੰਦ ਕਟਵਾਏ, ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਗਏ ਸਾਂ ਸਵਾਸਾਂ ਸੰਗ ਨਿਭਾਈ, ਤੇ ਇਹਨਾਂ ਦੀ ਕਮਾਈ ਦਾ ਧਿਆਨ

ਜਾਂ ਖਾਲਸਾ ਜੀ ਸਹਿਮਤਾ ਤਰ ਛਹਿ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥਰ ਵਿਛੋੜਿਆ ਗਿਆ ਕੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕੇ ਸੇਵ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਆਪਦੇ ਚਰਨ ਪਸਦਿਆਂ ਚਾਰ ਤੁਰਕੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਪਹਿਲਾ ਅਖੰਡ ਪਾਠ ਸਾਹਿਬ ਸੁਰਜੀਤ ਸਿੰਘ ਪਰਿਵਾਰ ਵੱਲੋਂ ਪਰਿਵਾਰ ਤੰਦਰੁਸਤੀ ਚੜ੍ਹਦੀ ਕਲਾ ਚੜ੍ਹਦੀ ਕਲਾ ਵਾਸਤੇ ਕਮਾਈ 'ਚ ਵਾਧਾ ਪ੍ਰਗਟ ਪਾਉਣ ਵਾਸਤੇ ਆਪਦੇ ਚਰਨ ਪਾਠ ਸ੍ਰੀ ਅਖੰਡ ਪਾਠ ਸਾਹਿਬ ਵਾਲਿਆਂ ਨੇ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਥਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਣੀਆਂ ਕਮਾਈਆਂ 'ਚ ਵਾਧਾ ਪ੍ਰਗਟ ਪਾਉਣੀਆਂ ਦੂਸਰਾ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲੇ ਪ੍ਰਕਾਸ਼ ਦੇ ਖੁਸ਼ੀਆਂ ਵਿੱਚ ਸੰਗਤਾਂ ਪਰਿਵਾਰਾਂ ਦਾ ਚਰਨ ਪੁੱਛਦਿਆਂ ਹੋਇਆਂ ਤੁਰਕੀ ਬਣ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾ ਕਿਰਪਾ ਕਰਨ ਸਮੂਹ ਸੰਗਤਾਂ ਪਰਿਵਾਰ ਸਿੱਤੇ ਮਿਹਰ ਪ੍ਰਾਥਨ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾ ਬਖਸ਼ਿਸ਼ ਕਰਨੀਆਂ ਹੋਰ ਪਰਿਵਾਰ ਦੀ ਬੇਨਤੀ ਗੁਰਮਸਾਰ ਪ੍ਰਵਾਨ ਕਰਨੀਆਂ ਅਜੀਤ ਸਿੰਘ ਲਾਲੀ ਪਰਿਵਾਰ ਨੂੰ ਸਤਿਗੁਰ ਜੀ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਤੇ ਉਹਨਾਂ ਦੀ ਬੇਨਤੀ ਆਪ ਜਾਣਦੇ ਹੋ ਪਰਿਵਾਰ ਨੂੰ ਆਪਦੇ ਚਰਨ ਪਰਸਦਿਆਂ ਹੋਇਆ ਸ੍ਰੀ ਅਖੰਡ ਪਾਠ ਸੇਵਾ ਲੈ ਕਿਰਪਾ ਪਰਿਵਾਰ ਸਿੱਤੇ ਮਿਹਰ ਪ੍ਰਾਥਕਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਚੌਥਾ ਖੰਡ ਸਾਹਿਬ ਰਾਜਾ ਸਿੰਘ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦੇ ਹਾਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਕਿਰਪਾ ਕਰਨ ਸਮੇਂ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਥਨਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਿਸ਼ ਕਰਨੀਆਂ ਸੋ ਸੰਗਤਾਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕਿਤੇ ਦਰ 'ਤੇ ਪ੍ਰਵਾਨ ਕਰੇ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਆਪ ਜੀ ਦੇ ਪਿੱਤਰ ਸਰੂਪ ਸੁਖਾਸਨ ਸਥਾਨ ਪ੍ਰਕਾਸ਼ ਸਥਾਨ ਲਿਆਉਂਦਾ ਹੈ ਸੇਵਾ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਸਮਤ ਬਖਸ਼ਣੀ ਛੇ ਬੁੜੇ ਆਨੰਦ ਸਾਹਿਬ ਜੀ ਕੀ ਅਰਦਾਸ ਬੁਲਚੁਕ ਮਾਫ਼ ਕਰਨ ਸੁਬੇਨਤੀਆਂ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ਵਾਈ ਸ੍ਰੀ ਮੁਖ ਵਾਕ ਉਪਰੰਤ ਸੰਗਤਾਂ ਪਰਿਵਾਰ ਨੂੰ

ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਪਰਿਵਾਰ ਨੂੰ ਬੇਨਤੀ, ਕੱਲ੍ਹ ਸਵੇਰੇ 9:45 ਪਹੁੰਚਣ, 9 ਵਜੇ ਬਾਅਦ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਧਾਤ ਮਿਲੇ ਪੁਨ ਧਾਤ ਕੋ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆਂ ਹਰ ਜਪ ਏਕੈ ਪਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਏ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਬਦ ਕਰਮ ਕਮਾਈਏ ਆਸ ਅੰਦੇਸਾ ਹੋਏ ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੇ ਸੁਖ ਹੋਏ ਨਿਜ ਕਰ ਮਹਿਲ ਪਛਾਣੀਏ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉਂ ਕਰ ਵਾਸ ਏਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ ਨਾਨਕ ਦੇਖ ਦੇਖਾਈਏ ਹਾਂ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਏ ਕੱਲਰ ਕੇਰੀ ਕੰਧ ਜਿਉਂ ਅਹਿਨਸ ਕਿਰਟਹਿ ਪਾਏ ਬਿਨ ਸ਼ਬਦ ਸੁਖ ਨਾ ਥੀਏ ਪਿਰ ਬਿਨ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸਿਗਾਰ ਦਰ ਕੁਰ ਟੋਈ ਨਾ ਲਹੇ ਸਦਰਗੈ ਝੂਠ ਖੁਆਰ ਰਹਾਉ ਆਪ ਸੁਜਾਣ ਨਾ ਭੁੱਲਈ ਸੱਚਾ ਵੱਡ ਕਿਰਸਾਨ ਪਹਿਲਾਂ ਧਰਤੀ ਸਾਧ ਕੇ ਸੱਚ ਨਾਮ ਦੇ ਦਾਨ ਨੌਨਿਦ ਉਪਜੈ ਨਾਮ ਏਕ ਕਰਮ ਪਵੈ ਨਿਸਾਨ ਗੁਰ ਕੋ ਜਾਣ ਨਾ ਜਾਣੀ ਕਿਆ ਤਿਸ ਚੱਜ ਅਚਾਰ ਅੰਧਲੇ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ ਆਵਣ ਜਾਣ ਨ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨ ਮੂਲ ਅਣਾਇਆ ਕੁੰਗੂ ਮਾਂਗ ਸੰਧੂਰ ਚੂਆ ਚੰਦਨ ਬਹੁਕਣ ਪਾਨਾ ਨਾਲ ਕਪੂਰ ਜੇ ਤਨ ਕੰਤ ਨ ਭਾਵਈ ਤਾਂ ਸਭ ਅਡੰਬਰ ਕੂੜ ਸਬਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀਐ ਕਿਉਂ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁੰਜੀ ਦੇਹ ਡਰਾਵਣੀ ਜਾਂ ਜੀਓ ਵਿੱਚੋਂ ਜਾਏ ਪਾਹੇ ਬੁਲੰਦੀ ਵਿਜ ਵੀ ਧੂ ਨਾ ਨਿਕਸਿਓ ਕਾਏ

ਕਿਰਪਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੈ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਧੰਦਾ ਥੱਕਾ ਹੋ ਮੋਈ ਮਮਤਾ ਮਾਇਆ ਕਰੋਧ ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੇ ਗੁਰਮਤ ਪੱਲੇ ਪਾਏ ਸੋ ਨਰ ਜੰਮੇ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਗੁਣ ਫਿਰ ਲਾਗੂ ਪਏ ਕੂਰ ਵਜਾਵੈ ਤੂਰ ਬਿਨ ਸ਼ਬਦ ਪਰਮਾਈਏ ਦੁਬਦਾ ਡੁਬੈ ਪੂਰ ਬਨਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਏ ਰਹਾਓ ਤਨ ਸੂਚਾ ਸੁ ਆਖੀਏ ਜਿਸਮੈ ਸਾਚਾ ਨਾਓ ਪੈ ਸਚ ਰਾਤੀ ਦੇਹੁਰੀ ਜਿਹਵਾ ਸਚ ਸੁਆਓ ਸੱਚੀ ਨਦਰ ਨਿਹਾਲੀਏ ਬਹੁੜ ਨ ਪਾਵੈ ਤਾਓ ਸਾਚੇ ਤੇ ਪਵਨਾ ਪਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟਕਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਸ਼ਬਦ ਰਤੇ ਪਤ ਹੋਏ ਏ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸਚ ਪੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਬਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵਹਿ ਇੱਕ ਜਾਵਹੀ ਪੂਰ ਭਰੇ ਅਹੰਕਾਰ ਮਨਹਟ ਮਤੀ ਬੂਢੀਏ ਗੁਰਮੁਖ

ਪਾਛੇ ਹਰਿਓ ਅੰਗੂਰ, ਜਿਸ ਤੇ ਉਪਜੈ ਤਿਸ ਤੇ ਬਿਨਸੇ ਘਟ ਘਟ ਸਚ ਭਰਪੂਰ। ਆਪੇ ਮੇਲ ਮਿਲਾਪ ਹੀ ਸਾਚੇ ਮਹਿਲ ਹਦੂਰ, ਸਾਹੇ ਸਾਹੇ ਤੁਝ ਸੰਭਲਾਂ ਕਦੇ ਨਾ ਵਿਸਾਰਿਓਏ। ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ, ਮਨ ਤਨ ਤੇਰਾ ਤੂੰ ਤਣੀ ਗਰਭ ਨਿਵਾਰ ਸਮਿਓ। ਜਿਨ ਇਹੋ ਜਗਤੋ ਪਾਇਆ ਤ੍ਰਿਭਵਨ ਕਰ ਆਕਾਰ, ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਦ ਗੁਬਾਰ, ਘਟਕੜ ਜੋਤ ਨਿਰੰਤਰੀ ਬੂਝੇ ਗੁਰਮਤ ਸਾਰ। ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾ, ਸੱਚੇ ਸੇਤੀ ਰਮ ਰਲ ਮਿਲੇ ਸੱਚੇ ਗੁਣ ਪ੍ਰਗਾਸ। ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭ ਪਾਸ, ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਮਿੱਤਰ ਪਿਆਰਿਆ ਮਿਲ ਬਿਲਾ ਹੈ ਇਹ, ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇ। ਬਿਨ ਗੁਣ ਕਾਮ ਨ ਆਵਈ ਟਹਿ ਟੇਰੀ ਤਨਖੇ, ਮੇਰੇ ਮਨ ਰਹਿ ਲਾਹਾ ਕਰ ਜਾਹੇ। ਗੁਰਮੁਖ ਨਾਮ ਸਲਾਹੀਏ ਹੋਮੈ ਨਿਵਰੀ ਪਾਹੇ ਰਹਾਓ। ਸੁਣ ਸੁਣ ਗੰਢਣ ਗੰਢੀਐ ਲਿਖ ਪੜ ਬੁਝੈ ਭਾਰ, ਤ੍ਰਿਸ਼ਨਾ ਐਨ ਸਗਲੀ ਹੋਮੈ ਰੋਗ ਵਿਕਾਰ। ਓ ਬੇਪਰਵਾਹੋ ਤੋਲਵਾ ਗੁਰਮਤ ਕੀਮਤ ਸਾਰ, ਲੱਖ ਸਿਆਣਪ ਜੇ ਕਰੀ ਲੱਖ ਸਿਉਂ ਪ੍ਰੀਤ ਮਿਲਾਪ। ਬਿਨ ਸੰਗਤ ਸਾਧਨਾ ਤਰਾਪੀਆਂ, ਬਿਨ ਨਾਮੈ ਦੁੱਖ ਸੰਤਾਪ, ਹਰ ਜਪ ਜੀਰੇ ਛੁਟੀਏ ਗੁਰਮੁਖ ਚੀਨੇ ਆਪ। ਤਨ ਮਨ ਗੁਰ ਪਹਿ ਵੇਚਿਆ ਮਨ ਦੀਆ ਸਿਰ ਨਾਲ, ਤ੍ਰਿਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ। ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ, ਸ੍ਰੀ ਰਾਗ ਮਹੱਲਾ ਪਹਿਲਾ। ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪਰਤਪਾਲ ਹੀ ਲੇਖੈ ਸਾਸ ਗਿਰਾਸ। ਅੰਤਰ ਗੁਰਮੁਖ ਤੂੰ ਵਸੈ ਜਿਉਂ ਭਾਵੈ ਤਿਉਂ ਨਿਰਜਾਸ, ਜੀਰੇ ਰਾਮ ਜਪਤ ਮਨ ਮਾਨ। ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਓ, ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕ ਉਤਾਰ, ਮੂਹਿਆਂ ਜਿਤ ਕਰ ਜਾਈਏ ਤਿਤ ਜੀਵਦਿਆਂ ਮਰ ਮਾਰ। ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ, ਅਨਹਦ ਬਾਣੀ ਪਾਈਏ ਤੈ ਹੋਮੈ ਹੋਏ ਬਿਨਾਸ਼। ਸਤਿਗੁਰ ਸੇਵੇ ਆਪਣਾ ਹੁ ਸਤਿਗੁਰ ਪਾਣੇ ਕੁਰਬਾਣੇ ਤਾਸ, ਖੜ ਦਰਗਹਿ ਪਹਿਨਾਈਏ ਮੁਖ ਹਰ ਨਾਮ ਨਿਵਾਸ। ਜੈ ਦੇਖਾ ਤਹਿ ਰਵ ਰਹੈ ਸਿਵ ਸ਼ਕਤੀ ਕਾ ਮੇਲ, ਤ੍ਰਹਿ ਗੁਣ ਬੰਦੀ ਦਿਹੁਰੀ ਜੋ ਆਇਆ ਜਗ ਸੋਂ ਖੇਲ। ਵਜੋਗੀ ਦੁੱਖ ਵਿਛੜੇ ਮਨਮੁਖ ਲਹੇ ਨਾ ਮੇਲ, ਮਨ ਬੈਰਾਗੀ ਘਰ ਵਸੇ ਸੱਚ ਪੈਰਾਤਾ ਹੋਏ। ਗਿਆਨ ਮਹਾਰਸ ਭੋਗ ਵੈ ਬਾਹੁੜ ਭੂਖ ਨਾ ਹੋਏ, ਲੋਭ ਨਾਨਕ ਇਹੋ ਮਨ ਮਾਰ ਮਿਲ ਫੀ ਫਿਰ ਦੁੱਖ ਨਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਮਨੋ ਮੂਰਖੋ ਲੋਭੀਆਂ ਲੋਭੈ ਲਗਾ ਲੁਭਾਨ, ਸ਼ਬਦ ਨਾ ਭੀਜੈ ਸਾਕਤਾਂ ਦੁਰਮਤ ਆਵਨ ਜਾਨ। ਸਤਿਗੁਰ ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ, ਮਨ ਰੇ ਹੋਮੈ ਛੋੜ ਗੁਮਾਨ। ਹਰ ਗੁਰ ਸਰਵਰ ਸੇਵ ਤੂੰ ਪਾਵਹਿ ਦਰਗਹਿ ਮਾਨ ਰਹਾਓ, ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ। ਸਭ ਸੁਖ ਹਰਸ ਭੋਗਣੇ ਸੰਤ ਸਭਾ ਮਿਲ ਗਿਆਨ, ਨਿਤ ਐਨ ਸਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ। ਕੂਕਰ ਕੂੜ ਕਮਾਈਏ ਗੁਰ ਨਿੰਦਾ ਪਚੈ ਪਚਾਨ, ਭਰਮੈ ਪੂਲਾ ਦੁਖ ਕਣੋ ਜਮ ਮਾਰ ਕਰੇ ਖੁਲਹਾਨ। ਮਨਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ, ਐਥੇ ਧੰਦ ਪਟਾਈਏ ਸੱਚ ਲਿਖਤ ਪ੍ਰਵਾਨ। ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ, ਨਾਨਕ ਨਾਮ ਨਾ ਵੀਸਰੈ ਕਰਮ ਸੱਚੈ ਨਿਸ਼ਾਨ। ਸ੍ਰੀ ਰਾਗ ਮਹੱਲਾ ਪਹਿਲਾ। ਇੱਕ ਤਿਲ ਪਿਆਰਾ ਵੀਸਰੇ ਰੋਗ ਵੱਡਾ ਮਨ ਮਾਹੇ, ਕਿਉਂ ਦਰਗਹਿ ਪਤ ਪਾਈਏ ਜਾਂ ਹਰ ਨਾ ਵਸੈ ਮਨ ਮਾਹੇ। ਗੁਰ ਮਿਲੇ ਸੁਖ ਪਾਈਏ ਅਗਨ ਮਰੇ ਗੁਣ ਮਾਹੇ, ਮਨ ਰੇ ਐਨ ਸਰ ਗੁਣ ਸਾਰ। ਜਿਨ ਖਿਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ ਰਹਾਓ, ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ, ਹਿੰਸਾ ਹੋਮੈ ਗਤ ਗਏ ਨਾਹੀ ਸਹਸਾ ਸੋਗ। ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ, ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ। ਤਿਸ ਸਿਉਂ ਨਿਹੋ ਨਾ ਕੀਜੀ ਜੋ ਦੀਸੈ ਚੱਲਣ ਹਾਰ, ਗੁਰਮੁਖ ਰਵੈ ਸੁਹਾਗਣੀ ਸੋ ਪਰਬ ਸੇਜ ਪਤਾਰ।
ਚਾਰੇ ਅਗਨਿਵਾਰ ਮਰ ਗੁਰਮੁਖ ਹਰ ਜਲ ਪਾਏ, ਅੰਤਰ ਕਮਲ ਪਰ ਗਾਸਿਆ ਅੰਮ੍ਰਿਤ ਭਰਿਆ ਅਘਾਏ। ਨਾਨਕ ਸਤਿਗੁਰ ਮੀਤ ਘਰ ਸਚ ਪਾਵਹਿ ਦਰ ਗਏ ਜਾਏ। ਸ੍ਰੀ ਰਾਗ ਮਹੱਲਾ ਪਹਿਲਾ। ਹਰ ਹਰ ਜਪੋ ਪਿਆਰਿਆ ਗੁਰਮੁਖ ਦਿਲੇ ਹਰ ਬੋਲ, ਮਨ ਸਚ ਕਸ ਵੱਟੀ ਲਾਈਏ ਤੁਲੀਏ ਪੂਰੇ ਤੋਲ। ਕੀਮਤ ਕਿਨੇ ਨਾ ਪਾਈਏ ਰਿਦ ਮਾਣਕ ਮੋਲ ਅਮੋਲ, ਭਾਈ ਰੇ ਹਰ ਹੀਰਾ ਗੁਰਮਾਹੇ। ਸਤ ਸੰਗਤ ਸਤਿਗੁਰ ਪਾਈਐ ਅਹਿਨ ਸ਼ਬਦ ਸਲਾਹੇ ਰਹਾਉ। ਸਚ ਵੱਖਰ ਤਨ ਰਾਸ ਲੈ ਪਾਈਏ ਗੁਰ ਪ੍ਰਗਾਸ, ਜਿਉਂ ਅਗਨ ਮਰੇ ਜਲ ਪਾਈਏ ਤਿਉਂ ਤ੍ਰਿਸ਼ਨਾ ਦਾਸਨ ਦਾਸ। ਜਮ ਜੰਦਾਰਨ ਲੱਗਈ ਇਉਂ ਭਉਜਲ ਤਰੇ ਤਰਾਸ, ਗੁਰਮੁਖ ਕੂੜ ਨ ਪਾਵਈ ਸਚ ਰਤੇ ਸਚ ਪਾਏ। ਸਾਕਤ ਸਚ ਨ ਪਾਵਈ ਕੂੜੈ ਕੂੜੀ ਪਾਏ, ਸਚ ਰਤੇ ਗੁਰ ਮੇਲੇ ਸੱਚੇ ਸਚ ਸਮਾਏ। ਮਨ ਮੈਂ ਮਾਣਿਕ ਲਾਲ ਨਾਮ ਰਤਨ ਪਦਾਰਥ ਹੀਰ, ਸਚ ਵੱਖਰ ਤਨ ਨਾਮ ਹੈ ਘਟ ਘਟ ਗਹਿਰ ਗੰਭੀਰ। ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ। ਸ੍ਰੀ ਰਾਗ ਮਹੱਲਾ ਪਹਿਲਾ। ਭਰਮੇ ਪਾਹੇ ਨਾ ਵਿਜਵੈ ਜੇ ਭਵੈ ਦਸੰਤਰ ਦੇਸ, ਅੰਤਰ ਮੈਲ ਨ ਉਤਰੇ ਤ੍ਰਿਗ ਜੀਵਨ ਤ੍ਰਿਗ ਵੇਸ਼। ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੇ ਉਪਦੇਸ਼, ਮਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਹਿਆ ਮਨ ਵਸੇ ਹੋਮੇ ਤ੍ਰਿਸ਼ਨਾ ਮਾਰ ਰਹਾਉ। ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ, ਮਿਲ ਸਤ ਸੰਗਤ ਹਰ ਪਾਈਏ ਗੁਰਮੁਖ ਹਰ ਲਿਵ ਲਾਏ। ਆਪ ਗਿਆ ਸੁਖ ਪਾਇਆ ਮਿਲ ਸਲਲੈ ਸਲਲ ਸਮਾਏ, ਜਿਨ ਹਰ ਹਰ ਨਾਮ ਨ ਚੇਤਿਓ ਸੂ ਔਗਣ ਆਵੈ ਜਾਏ। ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਉਜਲ ਪਚੈ ਪਚਾਏ, ਇਓ ਮਾਣਕ ਜਿਉ ਨਿਰਮੋਲ ਹੈ ਇਉਂ ਕੌਡੀ ਬਦਲੈ ਜਾਏ। ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਜਾਣ, ਗੁਰ ਮਿਲ ਭਉਜਲ ਲੰਘੀਏ ਦਰਗਹਿ ਪਤ ਪਰਵਾਣ। ਨਾਨਕ ਤੇ ਮੁਖ ਉਜਲੇ ਤਨ ਉਪਜੈ ਸ਼ਬਦ ਨਿਸ਼ਾਨ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰੋ ਬਣ ਜਾਰਿਓ ਵੱਖਰ ਲਿਹੋ ਸਮਾਲ, ਤੈਸੀ ਵਸਤ ਵਸਾਹੀਐ ਜੈਸੀ ਨਿਭ ਹੈ ਨਾਲ। ਅੱਗੇ ਸਾਹੁ ਸੁਜਾਣ ਹੈ ਲੈਸੀ ਵਸਤ ਸਮਾਲ, ਭਾਈ ਰੇ ਰਾਮ ਕਹੋ ਚਿਤ ਲਾਏ। ਹਰ ਜਸ ਵੱਖਰ ਲਹਿ ਚਲੋ ਸੋ ਦੇਖੇ ਪਤੀ ਆਈ ਰਹਾਉ, ਜਿਨ੍ਹਾਂ ਰਾਸ ਨਾ ਸੱਚ ਹੈ ਕਿਉਂ ਤਿਨਾ ਸੁਖ ਹੋਏ, ਖੋਟੈ ਵਣਜ ਵਣਜੈ ਮੰਤਨ ਖੋਟਾ ਹੋਏ। ਫਾਹੀ ਫਾਥੇ ਮਿਰਗ ਜਿਉਂ ਦੂਹ ਕਣੋ ਨਿਤ ਰੋਏ, ਖੋਟੇ ਪੋਤੇ ਨਾ ਪਵੈ ਤਿਨ ਹਰ ਗੁਰ ਦਰਸ ਨਾ ਹੋਏ। ਖੋਟੇ ਜਾਤ ਨ ਪਤ ਹੈ ਖੋਟ ਨਾ ਸੀ ਜਸ ਕੋਏ, ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ। ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ, ਰਾਮ ਨਾਮ ਰੰਗ ਰਤਿਆ ਪਰਮ ਨ ਪਰਮ ਤਿਨ ਪਾਰ ਨ ਪਰਮ ਤਿਨਾਹਾ। ਹਰ ਜਪ ਲਾਹਾ ਅਗਲਾ ਨਿਰਪੋ ਹਰ ਮਨ ਮਹਾ। ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ। ਧਨ ਜੋਬਨ ਅਰ ਫੂਲੜਾ ਨਾਠੜੀਏ ਦਿਨ ਚਾਰ, ਪਵਣ ਕੇਰੇ ਪਤ ਜਿਉਂ ਢਲ ਢੁਲ ਜੁੰਮਣ ਹਾਰ। ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੋ ਹੁੱਲਾ, ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਰਹਾਉ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਹੰਪੀ ਪੰਜਾਂ ਡੂਮਣੀ ਰੋਮਾ ਚੀਣੀ ਬਾਣ। ਕੀ ਨਾ ਸੋਣੇ ਹੀ ਗੋਰੀਏ ਆਪਣ ਕੰਨੀ ਸੋਏ, ਲੱਗੀ ਆਵੈ ਸੋਹਰੇ ਨਿਤ ਨਾ ਪਈਏ ਹੋਏ। ਨਾਨਕ ਸੁੱਤੀ ਪਈਏ ਜਾਣ ਬਿਰਤੀ ਸੰਨ, ਗਣਾ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੈ ਚੋਲੜਾ ਆਪੇ ਸੇਜ ਪਤਾਰ। ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਪਰ

ਸਾਰੰਗ ਪਾਣੀ ਮਨ ਕਿਰਸਾਨ ਹਿਰਦੇ ਜਮਾਇ ਲੈ ਇਉ ਪਾਵਸ ਪਦ ਨਿਰਬਾਣੀ ਕਾਹੇ ਗਰਭ ਸਮੂੜੇ ਆਇਆ ਪਿਤ ਸੁਤੋ ਸਗਲ ਕਾਲ ਤਰ ਮਾਤਾ ਤੇਰੇ ਹੋਹੇ ਨਾ ਅੰਤ ਸਖਾਇਆ ਰਹਾਉ ਵਿਖੇ ਬਿਕਾਰ ਦੁਸ਼ਟ ਕਿਰਖਾਂ ਕਰੇ ਇਨ ਤਜ ਆਤਮੇ ਹੋਏ ਤਿਆਈ ਜਪ ਤਬ ਸੰਜਮ ਹੋਹੈ ਜਬ ਰਾਖੇ ਕਮਲ ਬਿਕਸੇ ਮਦ ਆਸਰਮਾਈ ਬੀਤ ਸਪਤਾਹ ਬੀਸ ਸਪਤਾਹ ਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰੈ ਦਸ ਅਠਾਰ ਮੈਂ ਅਪਰੰਪਰੋ ਚੀਨੈ ਕਹਿ ਨਾਨਕ ਇਵ ਏਕ ਤਾਰੈ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰਤ ਸੱਚ ਆਪ ਕੀ ਨਿਤ ਦੇਹ ਪਾਣੀ ਹੋਏ ਕਿਰਸਾਨ ਮਾਨ ਜਮਾਇ ਲੈ ਪਿਸ ਦੋਜਕ ਮੂੜੇ ਏ ਬਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲ ਕੇ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਏ ਮਨ ਮੀਂਡਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਔਰ ਉਸਤਾਦ ਨਿਤ ਪਾਖਿਆ ਬੋਲੇ ਕਿਉ ਨਾ ਬੂਝੇ ਜਾਂ ਨਹਿ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਇਹੋ ਮਨ ਰਤਾ ਮਾਇਆ ਖਸਮ ਕੀ ਨਦਰ ਦਿਸੇ ਦਿਲੇ ਪਸੰਦੇ ਜਿਨ ਕਰ ਏਕ ਧਿਆਇਆ ਤੀਕਰ ਰੱਖੇ ਪੰਜ ਕਰ ਸਾਥੀ ਨਾਉ ਸਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਤਨ ਕਿਤਕੂ ਸੰਜਿਆ ਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਧਨ ਸਿਰਜਣ ਹਾਰੋ ਮਰਣਾ ਮੁੱਲਾ ਮਰਣਾ ਪੀ ਕਰਤਾਰੋ ਡਰਨਾ ਰਹਾਓ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋਈ ਰਹੇ ਨਾ ਪਰੀਏ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰ।

ਵਸੈ ਚੰਡਾਲ ਧਾਨਕ ਰੂਪ ਰਹਾ ਕਰਤਾਰ, ਫਾਹੀ ਸੁਰਤ ਮਲੂਕੀ ਵੇਸ, ਹੌਂਠ ਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਪਾਰ, ਧਾਨਕ ਰੂਪ ਰਹਾ ਕਰਤਾਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਹਾ ਕਰਤਾਰ, ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਏਕਾ ਸੁਰਤ ਜਿੱਤੇ ਹੈ ਜੀ, ਸੁਰਤ ਵਿਹੂਣਾ ਕੋਈ ਨਾ ਕੀ, ਜਿਹੀ ਸੁਰਤ

ਆਪੇ ਸੱਚ ਪਾਵੈ ਤਿਸ ਸੱਚ, ਅੰਧਾ ਕੱਚਾ ਕੱਚ ਨਿਕੱਚ ਰਹਾਉ। ਜਾਂ ਕੇ ਰੁੱਖ ਬਿਰਖ ਆਰਾਓ, ਜਿਹੀ ਤਾਤ ਤਿਹਾ ਤਿਨ ਨਾਓ। ਫੁੱਲ ਪਾਓ ਫਲ ਲਿਖਿਆ ਪਾਏ, ਆਪ ਵੀ ਜਾਪੇ ਹੀ ਖਾਏ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਲੂਣੀ ਫਿੱਕਾ ਸਾਧ। ਨਾਨਕ ਆਣੇ ਆਵੇ ਰਾਸ, ਵਿਣ ਨਾਵੇਂ ਨਾਹੀ ਸਬਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ, ਅਛਲ ਛਲਾਈ ਨਹਿ ਛਲੈ, ਨਹਿ ਕਾਉ ਕਟਾਰਾ ਕਰ ਸਕੈ। ਜਿਉਂ ਸਾਹਿਬ ਰਾਖੈ ਤਿਉਂ ਰਹੇ।

ਤਨ ਪਾਈਐ ਸਚ ਬੂਝਣ ਆਨ ਜਲਾਈਐ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਰਹਾਉ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵਕ ਮਾਈਐ ਤਾਂ ਦਰਗਹਿ ਬੈਸਣ ਪਾਈਐ ਕਹੋ ਬਾਹਾਂ ਕਹੋ ਨਾਨਕ ਬਾਹਾਂ ਲੋੜਾਈਐ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੁਣ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰੂ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ ਬੁਝਾਏ ਮਨ ਚਿੰਦਿਆਂ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾਉ ਧਿਆਈਏ ਨਾਉ ਮੰਗੀਏ ਨਾਮੇ ਸਹਿਜ ਸਮਾਏ ਮਨ ਮੇਰੇ ਹਰਸ ਚਾਖ ਤਿਖ ਜਾਏ ਜਿਨ ਗੁਰਮੁਖ ਚਾਖਿਆ ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ ਜਿਨੀ ਸਤਿਗੁਰ ਸੇਵਿਆ ਤਿਨ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਿਹਾ ਚੂਕਾ ਮਨ ਅਭਿਮਾਨ ਹਿਰਦੇ ਕਮਲ ਪਰ ਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਿਹਾ।

ਦੂਜਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੇ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੇ ਸੱਚ ਵਸੇ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਤੇ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਅਵਰ ਮੈਂ ਹਰ ਬਿਨ ਅਵਰ ਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੇ ਸੋ ਮਿਲ ਰਹੇ ਜਿਸ ਨੂੰ ਆਪੇ ਲਏ ਮਿਲਾਏ ਦੂਜੇ ਭਾਏ ਕੋ ਨਾ ਮਿਲੇ ਫਿਰ ਆਵੇ ਜਾਏ ਸਭ ਮੈਂ ਇੱਕ ਵਰਤਦਾ ਇੱਕੋ ਰਹਿਆ ਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁਝੇ ਅੰਤਰ ਲੋਭ ਵਿਕਾਰ ਲੱਖ 84 ਭਰਮ ਦੇ ਭਰਮ ਪਰਮ ਹੋਏ ਖੁਆਰ ਪੂਰਬ ਲਿਖਿਆ ਕਮਾਵਣਾ ਕੋਏ ਨਾ ਮਿਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਸਭ ਥਾਏ ਪਾਰਸ ਪਾਰਸਿਆਂ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਤ ਤੂੰ ਕਰੇ ਪੁਕਾਰ ਲੱਖ 84 ਜਿਨ ਸ੍ਰੀ ਸਭ ਸਹਿ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੂਝੀਏ ਪਾਈਏ ਮੋਖ ਦੁਆਰ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹੂੰ ਸਦ ਬਲਿਹਾਰੇ ਜਾਸ ਹਿਰਦੇ ਜਿਨ ਕੇ ਹਰ ਵਸੇ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੇ ਭਰਪੂਰ ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ ਜਿਨ ਗੁਣ ਤਿੰਨ ਸਦ ਮਨ ਵਸੇ ਔਗੁਣ ਬੰਤਿਆਂ ਦੂਰ ਮਨਮੁਖ ਗੁਣ ਤੇ ਬਾਹਰੇ ਬਿਨ ਨਾਮੇ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ ਅੰਦਿਨ ਭਗਤੀ ਰਤਿਆਂ ਮੰਤ ਨਿਰਮਲ ਹੋਏ ਕੂੜਾ ਰੰਗ ਕੋ ਸੰਭ ਕਾ ਬਿਨ ਸਜਾਏ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਉਂ ਜਨਮ ਪਦਾਰਥ ਪਾਏ ਕਹਿ ਹਰ ਨਾਮ ਨਾ ਚੇਤੈ ਲਿਵਲਾਏ ਪਗ ਖਿਸਿਆਂ ਰਹਿਣਾ ਨਹੀਂ ਆਗੇ ਠੋਰ ਨ ਪਾਏ ਉਹ ਵੇਲਾ ਹੱਥ ਨ ਆਵੇ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਸੇਤੀ ਲਿਵਲਾਏ ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੇ ਮੁਕਸਦ ਉਜਲੇ ਤਿਤ ਸੱਚੈ ਦਰਬਾਰ ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮਲ ਹਉਮੈ ਕੱਢੈ ਧੋਏ ਰਹਾਉ ਮਨਮੁਖ ਨਾਮ ਨ ਜਾਣਨੀ ਬਿਨ ਨਾਮੈ ਪਤ ਜਾਏ ਸਬਦੈ ਸਾਧ ਨ ਆਇਓ ਲਾਗੈ ਦੂਜੇ ਭਾਏ ਵਿਸ਼ਟਾ ਕੇ ਕੀੜੇ ਪਵੈ ਵਿੱਚ ਵਿਸ਼ਟਾ ਸੇ ਵਿਸ਼ਟਾ ਮਾਹੇ ਸਮਾਏ ਤਿਨਕਾ ਜਨਮ ਸਫਲੈ ਜੋ ਚੱਲੈ ਸਤਿਗੁਰ ਭਾਏ ਕੁਲ ਉਧਾਰੇ ਆਪਣਾ ਧਨ ਜਿਣੇ ਦੀ ਮਾਏ ਹਰ ਹਰ ਨਾਮ ਧਿਆਈਏ ਜਿਸਨੂੰ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾਂ

ਨਾਮ ਨਿਧਾਨ ਖੁੱਟ ਹੈ ਵਡਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹੋਮੈ ਅਹੰਕਾਰ, ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ। ਹਾਉ ਗੁਰਮੁਖਾਂ ਕੇ ਮੁਖ ਉਜਲੇ ਗੁਰਸ਼ਬਦੀ ਵਿਚਾਰ, ਹਲਤ ਪਲਤ ਸੁਖ ਪਾਏਂਦੇ ਜਪ ਜਪ ਹਿਰਦੈ ਮੁਰਾਰ। ਕਰਹੀ ਵਿੱਚ ਮਹਿਲ ਪਾਇਆ ਗੁਰਸ਼ਬਦੀ ਵਿਚਾਰ, ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ, ਅੰਦਨ ਦੁੱਖ ਕਮਾਉਂਦੇ ਨਿਤ ਜੋਹੇ ਜਮ ਜਾਲੇ। ਸੁਪਨੇ ਸੁਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ, ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ। ਕਹਿਣਾ ਕਿਛੂ ਨਾ ਜਾਵੇ ਜਿਸ ਭਾਵੈ ਤਿਸ ਦੇ, ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ। ਸ੍ਰੀ ਰਾਗ ਮਹੱਲਾ ਤੀਜਾ, ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ, ਗੁਰ ਪ੍ਰਸਾਦੀ ਮਨ ਵਸੇ ਹਉਮੈ ਦੂਰ ਕਰੇ। ਇਹੋ ਮਨ ਤਾਬਤ ਤਾਂ ਰਹੇ ਜਾਂ ਆਪੇ ਨਦਰ ਕਰੇ, ਭਾਈ ਰੇ ਗੁਰਮੁਖ ਹਰ ਨਾਮ ਧਿਆਏ। ਨਾਮ ਧਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ, ਮਨਮੁਖ ਮਨ ਤਨ ਅੰਧ ਹੈ ਤਿਸ ਨੂੰ ਠੋਰ ਨਾ ਠਾਉ। ਬਹੁ ਜੋਨੀ ਭਾਉਂਦਾ ਫਿਰੇ ਜਿਉਂ ਸੁੰਝੈ ਕਰਕਾਉ, ਗੁਰਮਤੀ ਕਟਕ ਚਾਨਣਾ ਸ਼ਬਦ ਮਿਲੇ ਹਰ ਨਾਉ। ਤ੍ਰੈ ਗੁਣ ਵਿਖਿਆ ਅੰਧ ਹੈ।

ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਬਾਝੋਂ ਗੁਰੂ ਉਚੇਤ ਹੈ ਸਭ ਬਦੀ ਜਮਕਾਲ। ਨਾਨਕ ਗੁਰਮੁਖ ਉਭਰੇ ਸੱਚਾ ਨਾਮ ਸਮਾਲ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ। ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ। ਪੋਤੇ ਜਿਨਕੇ ਪੁੰਨ ਹੈ ਤਿਨ ਸਤਸੰਗਤ ਮੇਲਾਏ। ਭਾਈ ਰੇ ਗੁਰਮਤਿ ਸਾਚ ਰਹਾਓ। ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਓ ਰਹਾਓ। ਜਿਨੀ ਨਾਮ ਪਛਾਣਿਆ ਤਿਨ ਬਿੱਟੋਂ ਬਲ ਜਾਓ। ਆਪ ਸੋੜ ਚਰਣੀ ਲਗਾਂ ਚੱਲਾਂ ਤਿਨ ਕੇ ਭਾਏ। ਲਾਹਾ ਹਰ ਹਰ ਨਾਮ ਮਿਲੇ ਸਹਿਜੇ ਨਾਮ ਸਮਾਏ। ਬਿਨ ਗੁਰ ਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ। ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਏ ਸਚ ਸੋਏ। ਅਸੁਰ ਸੰਘਾਰੇ ਸੁਖ ਵਸੈ ਜੋ ਤਿਸ ਭਾਵੈ ਸੂ ਹੋਏ। ਜਿਹਾ ਸਤਿਗੁਰ ਕਰ ਜਾਣਿਆ

ਸਤਿਗੁਰ ਮਿਲੇ ਤਨ ਪਾਇਆ, ਹਰ ਨਾਮਾ ਹਿਰਦੇ ਸਮਾਲ, ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ, ਮੰਤਨ ਰਾਤਾ ਰੰਗ ਸਿਉ, ਰਸਨਾ ਰਸਨ ਰਸਾਏ, ਨਾਨਕ ਰੰਗ ਨਾ ਉਤਰੈ, ਜੋ ਹਰ ਧੁਰ ਛੋੜਿਆ ਲਾਏ, ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ, ਆਪੇ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੈ ਸੋਈ, ਹਰ ਜੀਓ ਸਾਚਾ ਸਾਚੀ ਬਾਣੀ, ਸ਼ਬਦ ਮਿਲਾਵਾ ਹੋਈ, ਪਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾਉ, ਆਪੇ ਜਗ ਜੀਵਨ ਸੁਖਦਾਤਾ, ਆਪੇ ਬਖਸ਼ ਮਿਲਾਏ, ਜੀ ਜਨਤੇ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ, ਗੁਰਮੁਖ ਆਪੇ ਦੇ ਵਡਾਈ, ਆਪੇ ਸੇਵ ਕਰਾਏ, ਦੇਖ ਕੁਟੰਬ ਮੂਹ ਲੁਭਾਣਾ, ਚਲਦਿਆਂ ਨਾਲ ਨ ਜਾਈ, ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨ ਪਾਈ, ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ, ਆਪਣੇ ਮਨ ਚਿਤ ਕਹੇ ਕਹਾਏ, ਬਿਨ ਗੁਰ ਆਪ ਨ ਜਾਈ, ਹਰ ਜੀਉ ਦਾਤਾ ਭਗਤ ਬਛਲ ਹੈ, ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇ, ਪ੍ਰਭ ਆਪੇ ਗੁਰਮੁਖ ਦੇ ਵਡਿਆਈ, ਸ੍ਰੀ ਰਾਗ ਮਹੱਲਾ ਤੀਜਾ, ਤਨ ਜਨ ਨੇ ਜਿਨ ਜਾਇਆ, ਤਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ, ਹਰ ਦਰ ਸੇਵਨ ਸੰਤ ਜਨ ਖੜੇ, ਪੈਨ ਗੁਣੀ ਨਿਧਾਨ, ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ, ਮੰਤਨ ਨਿਰਮਲ ਹੋਏ ਰਹਾਉ, ਕਰ ਕਿਰਪਾ ਕਰ ਆਇਆ, ਆਪੇ ਮਿਲਿਆ ਆਏ, ਗੁਰਸਬ ਦੀ ਸਲਾਹੀਐ, ਰੰਗੇ ਸਹਿਜ ਸੁਭਾਏ, ਸੱਚੇ ਸੱਚ ਸਮਾਇਆ, ਮਿਲ ਰਹੇ ਨਾ ਵਿਛੜ ਜਾਏ, ਜੋ ਕਿਛ ਕਰਨਾ ਸੂ ਕਰ ਰਹਿਆ, ਅਵਰ ਨਾ ਕਰਨਾ ਜਾਏ।

ਨੈਣ ਸਿਰ ਦੇ ਰਵਰ ਹੈ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨ ਪਾਇਆ ਜਾਏ ਕਥਨੀ ਬਦਰੀ ਨ ਪਾਈਏ ਹੋਮੈ ਵਿੱਚੋਂ ਜਾਏ ਸਤਿਗੁਰ ਮਿਲੇ ਸ਼ਬਦ ਭੈ ਰਚੈ ਆਪ ਵਸੇ ਮਨ ਆਏ ਪਾਈ ਰੇ ਗੁਰਮੁਖ ਬੂਜੈ ਕੋਏ ਬਿਨ ਬੂਜੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾਓ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੇ ਭਰਮ ਪੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੂੰ ਪ੍ਰਵਾਨ ਪਿਆ ਪੂਰੇ ਸ਼ਬਦ ਸਮਾਏ ਆਪੇ ਦੇ ਤਾਂ ਪਾਈਐ ਹੋਰ ਕਰਨਾ

ਜਮਾਏ ਜਤ ਸਤ ਸੰਜਮ ਨਾਮ ਹੈ ਬਿਨ ਨਾਮੇ ਨਿਰਮਲ ਨਾ ਹੋਏ ਪੂਰੇ ਭਾਗ ਨਾ ਮਨ ਵਸੈ ਪੂਰੇ ਭਾਗ ਨਾ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੇ ਉਰਦ ਤਪ ਕਰੈ ਵਿੱਚੋਂ ਹੋਮੇ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬ ਹੀ ਪਾਏ ਗੁਰ ਕੇ ਸ਼ਬਦ ਜੀਵਤ ਮਰੈ ਹਰ ਨਾਮ ਵਸੇ ਮਨ ਆਏ ਸੁਣ ਮਨ ਮੇਰੇ ਭਜ ਸਤਿਗੁਰ ਸਰਣਾ ਗੁਰ ਪ੍ਰਸਾਦੀ ਛੂਟੀਐ ਬਿਖ ਭਵਜਲ ਸ਼ਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਪਾਉ ਵਿਕਾਰ ਪੰਡਿਤ ਪੜੇ ਬੰਧਨ ਮੁਹਬਾਦਾ ਨੈ ਬੂਝੇ ਬਿਖਿਆ ਪਿਆਰ ਸਤਿਗੁਰ ਮਿਲਿਆ ਤ੍ਰਿਕੁੱਟੀ ਛੂਟੈ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਐ ਚੂਕੈ ਮੋਹ ਗੁਬਾਰ ਸ਼ਬਦ ਮਰੇ ਤਾਂ ਉਧਰੈ ਪਾਏ ਮੁਖ ਦੁਆਰ ਗੁਰ ਪ੍ਰਸਾਦੀ ਮਿਲ ਰਹੈ ਸੱਚ ਨਾਮ ਕਰਤਾਰ ਇਹੋ ਮਨੁਆ ਅਤ ਸਬਲ ਹੈ ਛੜੇ ਨਾ ਕਿਤੇ ਉਪਾਏ ਦੂਜੇ ਪਾਏ ਦੁੱਖ ਲਾਏਂਦਾ ਬਹੁਤੀ ਦੇ ਸਜਾਏ ਨਾਨਕ ਨਾਮ ਲਗੇ ਸੇ ਉਭਰੈ ਹਉਮੈ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਦਿਰੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨਮੁਖ ਕਰਮ ਕਮਾਵਣੇ ਦਰਗਹਿ ਮਿਲੇ ਸਜਾਏ ਮਨਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਤਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੋਖ ਦੁਆਰ ਹੋਮੈ ਵਿੱਚ ਜਗ ਬਿਨਸਦਾ ਮਰ ਜੰਮੈ ਆਵੇ ਜਾਏ ਮਨਮੁਖ ਸ਼ਬਦ ਨ ਜਾਣਨੀ ਜਾਸਨ ਪਤ ਗਵਾਏ ਗੁਰ ਸੇਵਾ ਨਾ ਉਪਾਈਐ ਸੱਚ ਰਹੇ ਸਮਾਏ ਸ਼ਬਦ ਮਨੇ ਗੁਰ ਪਾਈਐ ਵਿੱਚੋਂ ਆਪ ਗਵਾਏ ਅੰਦਿਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਉ ਸੱਚ ਸਲਾਇਣ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਲ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੂ ਵਰਤਦਾ ਕੋਈ ਨਾ ਮਿਟਣ ਹਾਰ ਮਨੁੱਖ ਮਹਿਲ ਨਾ ਪਾਏਨੀ ਕੂੜ ਮੁੱਠੇ ਕੁੜਿਆਰ ਹਉਮੈ ਕਰਤਾ ਜਗਮੂਆ ਗੁਰਬਿਨ ਕੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖਦਾਤਾ ਦਤਾਰ ਸਤਿਗੁਰ ਸੇਵੈ ਤਾਂ ਉਭਰੈ ਸੱਚ ਰੱਖੇ ਉਰਧਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਿਗੁਰ ਸੇਵਨ ਮਨ ਨਿਰਮਲਾ ਸਤਿਗੁਰ ਸੇਵ ਮਨ ਨਿਰਮਲਾ ਹਉਮੈ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਤਾਪਤ ਰਹਿ ਗਏ ਲਾਗਾ ਸੱਚ ਪਿਆਰ ਸਤ ਰਤੇ ਮੁਖ ਉਜਲੇ ਸੱਚ ਰਤੇ ਮੁਖ ਉਜਲੇ ਤਿਤ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸਨਾਨ ਦਾਨ ਜੇਤਾ ਕਰੈ ਦੂਜੇ ਪਾਏ ਖੁਆਰ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਪਿਆਰ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹੋਂ ਸੇਵੀ ਕਿਆ ਜਪ ਕਰੀ

ਸਤਿਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਣ ਬਹਿਰੋਏ ਜੋ ਹਰ ਪ੍ਰਭ ਪਾਣਾ ਸੋ ਥੀਆ ਤੁਰ ਲਿਖਿਆ ਨਾ ਮੇਟੇ ਕੋਏ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲੇ ਰਸ ਖਾਏ ਜਾਏ ਪੁੱਛ

ਜਿਨ ਸੱਜਣ ਹਰ ਗੁਣ ਸਾਰ। ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੇ ਹਉਮੈ ਮਾਰ ਰਹਾਉ। ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨਾਏ। ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸੇਵੜ ਭਾਗੀ ਵੱਡ ਜਾਣੀਐ, ਜਿਨ ਹਰ ਰਸ ਖਾਦਾ ਗੁਰ ਪਾਏ। ਇਹੋ ਹਰ ਰਸ ਵਣ ਤਿਨ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ

ਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸਚੜੈ ਫਿਰ ਆਥਵੈ ਰਹਿਣ ਸੁਭਾਈ ਜਾਏ ਆਵ ਘਟੈ ਨਰ ਨਾ ਬੁਝੈ ਤੇ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲੱਗ ਮਾਖੀ ਪਚੇ ਪਚਾਏ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਵੇਖੈ ਅੰਤ ਬੇਲੀ ਕੋਈ ਨਾ ਹੋਏ ਰਹਾਉ ਗੁਰਮਤ ਹਰ ਲਿਵ ਉਬਰੇ ਅਲਪਿਤ ਗੁਰਮਤ ਹਰ ਲਿਵ ਉਬਰੇ ਅਲਿਪਤ ਰਹੇ ਸਰਣਾਏ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ

ਜਾਚ ਕੀ ਅਰਦਾਸ। ਨਾਨਕ ਭਾਗ ਵੱਡੇ ਤਿੰਨ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ। ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ। ਕਿਆ ਤੂੰ ਰੱਤਾ ਦੇਖ ਕਹਿ ਪੁੱਤਰ ਕਲੱਤਰ ਸੀਗਾਰ ਰਸ ਭੋਗੇ ਖੁਸ਼ੀਆਂ ਕਰੈ ਮਾਣੇ ਰੰਗ ਅਪਾਰ ਬਹੁਤ ਕਰੇ ਫੁਰਮਾਇਸੀ ਵਰਤੇ ਹੋਏ ਅਪਾਰ ਕਰਤਾ ਚਿਤ ਨਾ ਆਵਈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾ

ਜਗਤ ਤਿਨ ਪ੍ਰਭਾਵ ਭੁਲਾਇਆ ਨਾ ਤਿਸ ਜਾਤ ਨ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਫੀਰ ਨ ਪਾਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸ ਬੋਰੰਕਣਾ ਦ੍ਰਿਸ਼ਟ ਫੂਲ ਖੁਸ਼ੀਆ ਛਤਰ ਧਾਰ ਬਾਦਸ਼ਾਹੀਆਂ ਵਿੱਚ ਸੈਸੇ ਭਰੀਆਂ।

ਮੇਰੀ ਕਰ ਪਰਿਆ ਹੁਕਮ ਚਲਾਏ ਨਸੰਗ ਹੋਏ ਵਰਤੇ ਅਫਰਿਆ ਸਭ ਕੋ ਵਸਕਤ ਕਰ ਲਏ ਉਹਨ ਬਿਨ ਨਾਵੇ ਖਾ ਕਰ ਲਿਆ ਕੋਟ ਤੇ ਤਿਸ ਸੇਵਕਾ ਸਿਧ ਸਾਧਕ ਦਰ ਖਰਿਆ ਗਿਰ ਬਾਰੀ ਵੜ ਸਾਹਿਬੀ ਸਭ ਨਾਨਕ ਸੁਗਨ ਧੀਆ ਸ੍ਰੀ ਰਾਗ ਮਹੱਲਾ ਪੰਜਵਾਂ ਪਲਕੇ ਉੱਠ ਪਪੋਲੀਏ ਬਿਣ ਬੁੱਝੇ ਮੁਗਧ ਅਜਾਣ ਸੋ ਪ੍ਰਭ ਚਿਤਨਾਇ ਛੁਟੈ ਗੀ ਬੇ ਬਾਣ ਸਤਿਗੁਰੂ ਸੇਤ

ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ। ਸ੍ਰੀ ਰਾਗ ਮਹੱਲਾ ਪੰਜਵਾਂ ਕੜੀ ਮੁਹਤ ਕਾ ਪਾਹੁਣਾ ਕਾਜ ਸਵਾਰਨ ਹਾਰ। ਮਾਇਆ ਕਾਮ ਵਿਆਪਿਆ ਸਮਝੇ ਨਾਹੀ ਗਾਹ ਵਾਰ, ਉੱਠ ਚੱਲਿਆ ਪਛਤਾ।

0: ਨੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ।
1: ਹਾਰ ਗੁਰ ਸਭ ਦੀ ਸਲਾਹੀ ਹੈ ਅੰਤ ਨਾ ਪਾਰ ਆਵਾਰ, ਤਿੱਥੇ ਕਾਲ ਨਾ ਅਪੜੇ ਜਿੱਥੇ ਗੁਰ ਕਾ ਸਭ ਦੇ ਅਪਾਰ। ਹੁਕਮੀ ਸਭ ਹੈ ਹੁਕਮ

ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ ਸੇਵੜ ਭਾਗੀ ਨਾਨਕਾ ਜਿੰਨਾ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿੰਤੂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ।

ਕਰ ਪਹਿਲਾ ਸੰਤ ਜਨਾ ਮਿਲ ਭਾਈਆ ਕੱਟੜਿਆ ਜਮਕਾਲ ਸੱਚਾ ਸਾਹਿਬ ਮਨ ਬੁੱਠਾ ਹੋਆ ਖਸਮ ਦਿਆਲ ਪੂਰਾ

ਰਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਉਨ੍ਹਾਂ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ।

ਹੈ ਥਾਉ। ਅੰਬੜ ਕੋਈ ਨ ਸਕੀ ਹੋ ਕਿਸ ਨੂੰ ਪੁੱਛਣ ਜਾਉ। ਵਰਨਾ ਵਰਨਾ ਭਾਵਨੀ ਜੇ ਕਿਸੇ ਵੱਡਾ ਕਰੇ, ਵੱਡੇ ਹੱਥ ਵੜੀਆਂ ਜੈ ਭਾਵੈ ਤੈ ਦੇ।

ਸੋ ਬੇਨਤੀ ਹੈ ਜੀ, ਹੁਣ ਸਭ ਤੋਂ ਪਹਿਲਾਂ ਛੋਟੀ ਅਤੇ ਗੁਪਤ ਅਰਦਾਸ ਹੋਵੇਗੀ, ਜਿਸ ਵਿੱਚ ਲੜਕੀ ਲੜਕਾ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤ ਬੈਠੀ ਰਹੇਗੀ। ਆਨੰਦ ਕਾਰਜ ਦੀ ਰਮਤਾ ਜੀ ਅਰਦਾਸ ਹੋਵੇਗੀ। ਬੇਨਤੀ ਹੈ ਆਪ ਜੀ ਖੜ੍ਹੇ ਹੋ ਜਾਓ। ਵਾਹਿਗੁਰੂ।

ਸਾਹਿਬ ਜੀ ਸਤਨਾਮ ਧੰਨ ਵਾਹਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ ਹਸੰਦਿਆਂ।

0: ਵਾਹਿਗੁਰੂ ਜੀ ਕੀ ਫਤਿਹ।
1: ਸੋ ਹੁਣ ਬੇਨਤੀ ਹੈ ਲੜਕੀ ਦੇ ਪਿਤਾ ਭਾਈ ਜਸਬੀਰ ਸਿੰਘ ਹੋਣਾ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣ ਨਾਲ ਨਾਲ ਉਸੇ ਜੋ ਸ਼ਬਦ ਦਾ ਗਾਇਨ ਕੀਤਾ ਜਾਵੇਗਾ।

0: ਜੀ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਵੱਲੋਂ ਉਚਾਰਨ ਕੀਤੇ ਹੋਈਆਂ ਚਾਰ ਲਾਵਾਂ ਉਹਨਾਂ ਦੇ ਪਾਠ ਆਨੰਦ ਕਰਦਾਂ ਦੀ ਰਮਤਾ ਹੋ ਰਹੀ ਹੈ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਲਾਮ ਦਾ ਪਾਠ ਕਰਨਗੇ। ਜਦੋਂ ਨਾਨਕ ਨਾਮ ਸ਼ਬਦ ਆਵੇ ਸੋ ਲੜਕੀ ਲੜਕੇ ਨੂੰ ਬੇਨਤੀ ਹੈ ਆਪ ਜੀਆਂ ਨੇ ਮੱਥਾ ਟੇਕ ਕੇ ਸਤਿਗੁਰਾਂ ਨੂੰ ਉੱਠਣਾ ਹੈ, ਸੱਜੇ ਹੱਥ ਰੱਖਦਿਆਂ ਹੋਇਆਂ ਪਰਿਕਰਮਾ ਕਰਨੀਆਂ, ਨਾਲ ਨਾਲ ਉਸੇ ਜੋ ਲਾਮ ਦਾ ਸ਼ਬਦ ਗਾਇਣ ਹੋਵੇਗਾ। ਸੋ ਭਾਈ ਸਾਹਿਬ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਆਰੰਭ ਕਰੋ ਜੀ।
1: ਸਤਨਾਮ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ।

ਸੁਭਾਗ ਜੋੜੀ ਤੋਂ ਪਰਿਕਰਮਾ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਜੀ ਨੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ, ਕਿਰਪਾ ਕਰਨੀ ਜੀ ਦੋਨਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਬਖਸ਼ਣੀ, ਸੁਭਾਗ ਜੋੜੀ ਦੇ ਸੀਸ ਤੇ ਮੇਹਰਾਂ ਪ੍ਰਾਥ ਰੱਖਣਾ, ਗ੍ਰਿਹਸਥ ਜੀਵਨ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ। ਐਸ ਵੇਲੇ ਇਹਨਾਂ ਖੁਸ਼ੀਆਂ ਦੇ ਸਮੇਂ ਵਿੱਚ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ, ਸਭ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ। ਦੋਨਾਂ ਹੀ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਹਾਜ਼ਰ ਕੀਤੇ ਹਨ। ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਪਰਦੇ ਗਜਨੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

0: ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਜ਼ਰ ਕਰੀ। ਸਾਹਿਬ ਕਹਿੰਦੇ ਨੇ ਉਹ ਦੁਨੀਆਂ ਦੇ ਲੋਕਾ, ਤੂੰ ਕਿੰਨੀਆਂ ਦਾਤਾਂ ਮੰਗ ਸਕਦਾ, ਤੂੰ ਦੁੱਧ ਮੰਗ ਲੈਗਾ, ਪੁੱਤ ਮੰਗ ਲੈਗਾ, ਜ਼ਮੀਨ ਜਾਇਦਾਦ ਕਾਰਾਂ ਕੋਠੀਆਂ, ਇਹ ਸਾਰਾ ਕੁਝ ਉਂਗਲਾਂ ਤੇ ਗਿਣਿਆ ਜਾ ਸਕਦਾ ਹੈ। ਬਸ ਤੂੰ ਗੁਰੂ ਦੀਆਂ ਨਜ਼ਰਾਂ ਦਾ ਪਾਤਰ ਬਣੋ, ਇੱਕ ਦੋ ਚਾਰ ਨਹੀਂ ਲੱਖਾਂ ਹੀ ਖੁਸ਼ੀਆਂ ਸਤਿਗੁਰੂ ਜੀ ਝੋਲੀ ਵਿੱਚ ਪਾ ਦੇਣਗੇ। ਸੋ ਸਤਿਗੁਰੂ ਜੀ ਆਪਣੀਆਂ ਬਖਸ਼ਿਸ਼ਾਂ ਬਣਾ ਕੇ ਦੋਹਾਂ ਪਰਿਵਾਰਾਂ ਨੂੰ ਨਿਵਾਜਣ। ਬਹੁਤ ਹੀ ਸਤਿਕਾਰਯੋਗ ਵੀਰ ਗੁਰਮੁਖ ਸਿੰਘ ਜੀ ਅਤੇ ਸਰਦਾਰਨੀ ਕਮਲਜੀਤ ਕੌਰ ਅਤੇ ਸਰਦਾਰ ਜਸਵੀਰ ਸਿੰਘ ਜੀ ਅਤੇ ਸਰਦਾਰਨੀ ਸਤਵਿੰਦਰ ਕੌਰ, ਇਹਨਾਂ ਦੇ ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਨੇ। ਜਿਹਨਾਂ ਦੇ ਪਰਿਵਾਰ ਨੂੰ ਖੁਸ਼ੀਆਂ ਦੇ ਫੁੱਲ ਲੱਗੇ ਅਤੇ ਉਹਨਾਂ ਦੇ ਬੱਚੇ ਕਾਕਾ ਅਮਿਤੋਜ ਸਿੰਘ ਅਤੇ ਦਵੀਨਾ ਕੌਰ ਦੇ ਆਨੰਦ ਵਿਆਹ ਦੀਆਂ ਪਰਿਵਾਰਾਂ ਨੂੰ ਖੁਸ਼ੀਆਂ ਮਿਲੀਆਂ। ਸਤਿਗੁਰੂ ਜੀ ਬੱਚਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਆਪਣਾ ਦਰੋਂ ਘਰੋਂ ਖੁਸ਼ੀਆਂ, ਗੁਰਸਿੱਖੀ ਜੀਵਨ ਤੇ ਚੜ੍ਹਦੀ ਕਲਾ ਵਾਲਾ ਆਪਸੀ ਪਿਆਰ ਬਖਸ਼ਣ ਸਤਿਗੁਰੂ ਜੀ। ਸੋ ਬਨਵੈਤ ਤੇ ਗਿੱਲ ਪਰਿਵਾਰ ਨੂੰ ਇੱਕ ਵਾਰੀ ਫੇਰ ਢਾਡੀ ਜਥੇ ਵੱਲੋਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਪਰਿਵਾਰਾਂ ਦੇ ਸਿਰ ਤੇ ਮੇਰਾ ਆਪਣਾ ਹੱਥ ਰੱਖਣ। ਮੇਰੇ ਸਤਿਕਾਰ ਜੋ ਵੀਰ ਸਰਬਜੀਤ ਸਿੰਘ ਜੀ, ਜਿਹਨਾਂ ਦਾ ਢਾਡੀ ਜਗਤ ਦੇ ਵਿੱਚ ਬੜਾ ਮਾਣ ਹੈ, ਸਤਿਕਾਰ ਹੈ, ਬੜੇ ਸੁਲਝੇ ਹੋਏ ਉਹ ਜਥੇਦਾਰ ਨੇ। ਸੋ ਭਾਈ ਸਰਬਜੀਤ ਸਿੰਘ ਜੀ ਸਾਜਨ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਹੜੇ $100 ਦੇ ਨਾਲ ਢਾਡੀ ਸਿੰਘਾਂ ਦਾ ਮਾਣ ਕਰਕੇ ਗਏ ਨੇ। ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਤੁਸੀਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਢਾਡੀ ਸਿੰਘਾਂ ਦਾ ਮਾਣ ਕੀਤਾ ਹੈ। ਆਓ ਆਪਾਂ ਫਤਿਹ ਜੀ ਸਾਂਝ ਕਰੀਏ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਗੁਰੂ ਪਿਆਰੀ ਸਾਹਿਬ ਸਿੰਘ ਜੀ, ਇੱਥੇ ਹੀ ਹੁਣ ਸਮਾਪਤੀ ਹੈ। ਆਪ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਬੜੇ ਪਿਆਰ ਨਾਲ ਦੇਖ ਛੱਕ ਕੇ ਬਾਹਰ ਲੰਗਰ ਪਾਣੀ ਤਿਆਰ ਹੈ। ਆਪ ਜੀ ਨੇ ਛੰਗਣਾ ਹੈ, ਸਤਿਗੁਰਾਂ ਨੂੰ ਪੇਟੀ ਕਰ ਲਈ। ਸੋ ਇਹ ਬੇਨਤੀ ਪਰਿਵਾਰ ਕਰ ਲਈ ਜੀ, ਦੁਬਾਰਾ ਤੋਂ ਇੱਕ ਵਾਰੀ ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,

ਵਾਹਿਗੁਰੂ। ਸੋ ਬੇਨਤੀ ਹੈ ਜੀ, ਲੜਕੀ ਲੜਕੇ ਦੇ ਮਾਤਾ ਪਿਤਾ ਜੀ ਇੱਥੇ ਸ਼ਗਨ ਕਰ ਸਕਦੇ ਹਨ, ਬਾਕੀ ਸੰਗਤਾਂ ਨੇ ਜੋ ਬਾਹਰ ਜਾ ਕੇ ਸ਼ਗਨ ਪਾਉਣਾ ਹੈ ਇਹ ਬੇਨਤੀ ਪ੍ਰਵਾਨ ਕਰਨੀ ਜੀ।

ਪਹਿਲਾ ਜਨਮ ਰੇ ਤੈ ਗੁਣਿਤਕਾਰ ਚਾਰੇ ਵੇਦ ਕਦੇ ਆਕਾਰ ਤੀਨ ਵਸਤਾ ਕਹੇ ਵਿਗਿਆਨ ਤਰੀ ਵਸਤਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨ ਬੌੜ ਜਨਮ ਨਾ ਹੋਇਆ ਮਰਨ ਰਹੋ ਚਾਰ ਪਦਾਰਥ ਕਹੇ ਸਭ ਕੋਈ

ਜਿਨ ਪਾਇਆ ਗੁਰਦੇ ਦਿਖਾਇਆ ਆਸਾ ਮਹੇਂਦਰ ਹਜਾਇਆ ਦੀਨਾ ਨਾਥ ਸਰਸੋਂ ਦਾਤਾ ਨਾਨਕ ਹਰ ਚਰਨ ਨਿਮਲ ਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਗਲੀ ਬਾਜੀ ਇਹੋ ਸੰਸਾਰੋ ਲਭ ਲੋਭ ਮਜਕੂੜ ਖੁਆਏ ਬਹੁਤ ਠਾਏ ਫਾਰੋ ਤੂੰ ਕਾਇਆ ਮੈਂ ਰੋਦੀ ਦੇਖੀ ਜਮ ਤਰ ਬਸਾਰੋ ਸੁਣ ਸੁਣ ਸੇ ਤੁਮਾਰੀ ਸੁਕੇਤ ਕੇ ਤਾਰ ਸੀ ਮੇਰੇ ਜੀੜੇ ਬੜ ਨਾਏ ਵਾਰੀ ਰਾਓ ਹਾਂ ਤੋਂ ਦਾਖਾ ਮੇਰੀ ਕਾਇਆ ਤੂੰ ਸੁਣ ਸਿੱਖ ਵਾਰੀ ਨਿੰਦਾ ਚਿੰਦਾ ਕਰੇ ਬੁਰਾਈ ਝੂਠੇ ਲਾਏ ਦੁਆਰੀ

ਤਾਜੀ ਦਲਕਾ ਸੋਨਾ ਰੋਪਾ ਕਾਪੜ ਗਿਰੇ ਪਾਰਾ ਕਿਸੀ ਨਾਲ ਨਾ ਚਲੇ ਨਾਨਕ ਚੜ ਚੜ ਪਏ ਗੁਆਰਾ ਕੋਜਾ ਮੇਵਾ ਮੈਂ ਸਭ ਕਿ ਅੰਮ੍ਰਿਤ ਨਾਮ ਦੁਆਰਾ ਦੇ ਨੀਵ ਦਿਵਾਲ ਸਾਰੀ ਪਸਮੰਤਰ ਕੀ ਡੇਰੀ ਸਾਂਚੇ ਸਾਂਚ ਨਾ ਦੇ ਕਿਸੀ ਅੰਧ ਜਾਣੇ ਸਾ ਮੇਰੀ।

ਤਾਰਨ ਹਰ ਸਵਾਮੀ ਏਕ ਨਾ ਚੇਤਸ ਅੰਧਤਾ ਘਰ ਪਟੰਗ ਕਲੀ ਮਨ ਲਾਪਸ ਸੰਸਾ ਮੋਲ ਨਾ ਜਾਵਸਾ ਏਕਸ ਚੰਨੀ ਜੇ ਚਿਤਰਾਵੇ ਲਭ ਲੋਭ ਕੀ ਤਾਵਸਾ ਜਪ ਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕੌਟਕ ਨ ਰਾਉ ਕਾਇਆ ਕਮਲੀ ਹੰਸਿਆਣਾ ਮੇਰੀ ਮੇਰੀ ਕਰ ਬਿਹਾਣੀ ਦਾ ਪ੍ਰਣਤ ਨਾਨਕ ਨੰਗੀ ਦਾ ਜੇ ਫਿਰ ਪਾਛੇ ਬਿਸਦਾਣੀ ਦਾ ਪਾਣੀ ਜੇ ਦੀ ਮਹਲਾ ਪਹਿਲਾ ਔਖਦ ਮੰਤਰ ਮੂਲ ਮੰਦੇ ਕੇ ਜੇਕਰ ਦ੍ਰਿੜ ਚਦਕੀ ਜੇਰੇ ਜਨਮ ਜਨਮ ਕੇ ਪਾਪ ਕਰਕੇ ਕਾਟਣ ਹਰ ਅਲੀ ਜੇਰੇ ਮਨ ਏਕੋ ਸਾਹਿਬ ਬਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਏ ਅਲਖ ਨਾ ਲਖਣਾ ਜਾਈ ਰੇ ਰਹਾਓ

ਕਰਿਆ ਜਾਈ ਰੇ। ਸੋਬਰ ਬਰੇ ਨਾ ਹੋਏ ਜੋਰਾ ਤੇ ਰੰਗਲਾਲੇ ਤਿਨਕੀ ਪੰਕ ਹੋਏ ਤੋ ਨਾਨਕ ਤੋ ਮੁੜਾ ਕੇ ਮਾਈ ਰੇ ਗੌੜੀ ਚੇਤੀ ਮਹੱਲਾ ਵੇਲਾ ਘੱਤ ਕੀ ਮਾਈ ਬਾਪ ਕੰਗੇ ਤਾਂ ਕਿਦੋਂ ਤਾਂ ਆਵੇ ਅਗਨ ਬਿੰਬ ਜਲ ਭੇਤਰ ਨਿਵਜੇ ਕਾਹੇ ਕੰਮ ਪਾਏ।

ਕਾਲਾ ਖੁੱਲੀ ਮੈਂ ਆਏ ਕਿਤੇ ਬੰਗ ਹਟਾਏ ਹੱਟ ਪਟਾਣਾ ਵਿੱਚ ਮੰਦਰ ਬੰਨੇ ਘਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਸੀਂ ਤੇ ਕਹਾਂ ਛੁਪਾਵੇ ਤੱਟ ਤੀ ਤਾਂ ਨਵ ਖਣ ਦੇਖੇ ਹੱਟ ਬਟਨ ਜਾਰਾ ਲੈ ਕੇ ਦਗੜੀ ਤੁਲਣ ਲਗਾ ਕਾਠੀ ਮੈਂ ਵਣਜਾਰਾ

ਜਨ ਰੂਪਾਰ ਮਛਲੀਆਂ ਜਲ ਸਾਂਝੀ ਜਨ ਸਵਸਾਰ ਰਵਾਰ ਪਰ ਮੇਰਾ ਸੌ ਸੇ ਹਾਂ ਮਿਲੋਗੀ ਬਾਂਸਾਰ ਨਾਗਨ ਹੋ ਤਰਸਾਂ ਸ਼ਬਦੋਂ ਸੇ ਪਹੁੰਚਾਏ ਨਾਨਕ ਸਦਾ ਸੁਹਾਣੀ ਜਿਨ ਜੋਤੀ ਜੋਤ ਸਮਾਏ

ਸੋਈ ਮੇਰਾ ਪ੍ਰਭ ਸਾਹਿਬ ਧਾਪੇ ਜਾਣੇ ਹੁਕਮੇ ਮੇਲੇ ਸ਼ਬਦ ਛਾਣੇ ਸਤਿਗੁਰ ਪੇ ਸਤਿਗੁਰ ਕੇ ਵਹਿ ਭ੍ਰਮ ਪਹੁੰਚਾਏ ਪਹਿਰਾ ਚੇ ਸੱਚ ਰੰਗ ਸਵਾਏ ਰਹੋ ਗੁਰਮਿਨੀ ਹਰ ਮਨ ਵਸੇ ਸਵਾਏ ਮੇਰਾ ਪ੍ਰਭ ਰਾ ਕੀਮਤ ਨਹੀਂ ਪਾਏ ਸ਼ਬਦ ਸਲਾਹੇ ਅੰਤ ਨਾ ਵਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਰ ਗੁਰ ਗੁਰ ਮਿਲਿਆ ਸਭ ਮਤ ਬੋਧ ਹੋਏ ਮੰਦਰ ਮਲ ਵਸੇ ਸੱਚ ਸੋਏ ਸਾਚ ਵਸੇ ਸਾਚੀ ਸਾਹੂਕਾਰ ਉੱਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਏ

ਜੈ ਸਾਚ ਸਵਾਏ ਰਹੋ ਗੁਰ ਮਿਲਿਆ ਤ੍ਰਿਸ਼ਨਾ ਏਕਮ ਜਾਏ ਗੁਰ ਤੇ ਸਾਂਤ ਵਸੇਮਰ ਰਾਏ ਗੁਰ ਤੇ ਪੁਇਤ ਪਾਵਨ ਸੋਚੋਏ ਗੁਰ ਤੇ ਸ਼ਬਦ ਮਿਲਾਉ ਹੋਏ ਵਾਹਿਗੁਰੂ ਸਭ ਪਰਮ ਰਾਣੀ ਬਿਨ ਨਾਮੇ ਬਹੁਤ ਦੁਖ ਮਾਈ ਗੁਰਮੁਖ ਹੋਏ ਸੋ ਨਾਮ ਜਾਈ ਦਰਸ਼ਨ ਸਚੇ ਸਚੀ ਵਤ ਹੋਏ ਕਿਸ ਨੂੰ ਕਹੀਏ ਦਾਤਾ ਇੱਕੋ ਸੋਏ ਕਿਰਪਾ

ਨਾਮ ਸਵਾਏ ਸੋ ਪਾਂਡਾ ਹੋਏ ਉਹਦੇ ਪਾਂਡੇ ਟਿਕਨਾਏ ਗੁਰ ਸ਼ਬਦੀ ਮਨ ਨਾਮ ਸਾਰ ਨਾਨਕ ਸੱਚ ਪਾਂਡਾ ਜਿਸ ਸ਼ਬਦ ਵਿਆਸ

ਪਾਸਾ ਆਨੰਦ ਵਾਜੇ ਨਿਜ ਕਾ ਵਾਸਾ ਨਾਵਰ ਦੇ ਕਰ ਮਾਇਆ ਦਾਸਾ ਸਤਿਗੁਰ ਸੇਵੇ ਤਿਨ ਕੀ ਸਾਚੀ ਬਾਣੀ ਜੋ ਜਗ ਭਗਤੀ ਆਖੋ ਖਾਣੀ।

ਦੇ ਮਾਤਾ ਹਰ ਨਾਮ ਸੁਹਾਈਏ ਅਮਰ ਭਾਗੀ ਸਤਿਗੁਰੇ ਮੌਕੇ ਅੰਮ੍ਰਿਤ ਪਾਈਏ ਹਮੇ ਦੁਦਾ ਬਿਸ ਜਾਏ ਸਹਿਜੇ ਸੁਖ ਸਮਾਈਏ ਸਭ ਆਪੇ ਆਵਰਦਾ ਆਪੇ ਨਾਇ ਲਾਈਏ ਮਨਮੁਖ ਕਰਮ ਨ ਪਾਇਓ ਅਗਿਆਨ ਗਿਆਨੇ ਸਤਿਗੁਰ ਸੇਵਾ ਨਾ ਕਰੇ ਫਿਰ ਪਛੋਤਾਣੇ ਗਰਭ

ਸੂਰਾ। ਮੇਰਾ ਮਾਤ ਪਿਤਾ ਹਰ ਨਾਮ ਹੈ, ਹਰ ਬੰਦਾ ਵਜ਼ੀਰਾ, ਹਰ ਹਰ ਬਖਸ਼ ਮਲਾਏ ਬਰਾਬਰ, ਜਨ ਨਾਨਕ ਅਕੀਰਾ। ਗਾਉਣੀ ਮੈਂ ਰਾਗਣ ਮਲਾ ਦੀਜਾ, ਸਤਿਗੁਰ ਦੇ ਗਿਆਨ ਪਾਇਆ ਹਰ ਤਤ ਵਿਚਾਰਾ। ਮਤ ਮਲੀਣ ਪ੍ਰਗਟ ਪਈ, ਜਮ ਨਾਮ ਰਾਰਾ, ਸੇਵ ਸਾਗਤਾ ਮਿਟਾਇਆ ਚੁਕਾ ਦਿਆਰਾ। ਤੁਰ ਮਸਤਕ ਜਨ ਕੋ ਲਿਖਿਆ, ਤਿੰਨ ਹਰ ਨਾਮ ਪਿਆਰਾ, ਹਰ ਕਿਰਤ ਵਿਦ

ਨੰਬਾ ਚੌਥਾ ਆਓ ਸਖੀ ਗੁਣ ਕਾਮਨ ਕਰੀਹਾ ਜੀਓ ਮਿਲ ਸੰਤ ਜਨਾ ਰੰਗ ਮਾਣੇ ਰਲੀਆ ਜੀਓ ਗੁਰਦੀਪਕ ਗਿਆਨ ਸਦਾ ਮਨ ਬਲੀਆ ਜੀਓ।

ਉਪਕਾਰ ਕਰ ਕਿਰਪਾ ਮਨ ਵਸ ਜੀਉ ਮਨ ਕਿੰਦੀਆੜਾ ਫਲ ਪਾਇਆ ਮੇਰੇ ਗੋਬਿੰਦਾ ਗੁਰਪੂਰਾ ਵੇਖ ਵਿਗਸ ਜੀਉ ਨਾ ਮਿਲਿਆ ਸੁਹਾਗਨੀ ਮੇਰੇ ਗੋਬਿੰਦਾ ਮਨ ਅਣਦਨ ਅਣਦਰ ਹੱਸ ਜੀਉ ਹਰ ਪਾਇੜਾ ਵਡਭਾਗੀ ਮੇਰੇ ਗੋਬਿੰਦਾ ਨਿਤ ਲੈ ਲਾਹਾ ਮਨ ਹੱਸ ਜੀਉ ਹਰ ਆਪੇ ਆਪਿਓ ਪਾਏ ਹਰ ਆਪ ਪਾਏ ਹਰ ਆਪੇ ਵੇਖੇ ਹਰ ਆਪੇ ਕਾਰੇ ਲਾਇਆ ਜੀਉ ਇੱਕ ਖਾਵੇ ਬਖਸ਼ ਤੋਟ ਨਾ ਵੇਖਣਾ ਫਿੱਕਾ ਪਾਇਆ ਜੀਉ ਇੱਕ ਰਾਜੇ ਤਖਤ ਬਹਿ ਨਿਤ ਸੁਖੀ ਹੈ ਇੱਕ ਨਾ ਭਿੱਖ ਮੰਗਾਇਆ ਜੀਉ ਸਭ ਇੱਕੋ ਵਰਦ ਦਸ ਇੱਕ ਸਭ ਇੱਕੋ ਸ਼ਬਦ ਵਰਦਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਮਾਝ ਮਹੱਲਾ ਚੌਥਾ ਗੌੜੀ ਮਾਝ ਮਹੱਲਾ ਚੌਥਾ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਨਾਲ ਨਾ ਲੱਖੀਏ ਮੇਰੇ ਗੋਬਿੰਦਾ ਗੁਰਪੂਰਾ ਲੱਖ ਲਖਾਹੀ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਵਦਾਲਤ ਦੁੱਖ ਲੈ ਜਾਈ ਜੀਓ ਹਰ ਪਾਦੀ ਉੱਤਮ ਪਾਇਆ ਮੇਰੇ ਗੋਬਿੰਦਾ ਵਡਭਾਗੀ ਨਾਮ ਸਮਾਈ ਜੀਓ

ਹਰ ਪ੍ਰਭ ਸੱਜਣਾ ਮੈਂ ਮਨ ਤਨ ਭੁੱਖ ਲਗਾਈਆ ਜੀ ਔਰ ਰਹਿ ਨਾ ਸਕੂੰ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹੋ ਲਾਈ ਹਰ ਲਾਈਆ ਜੀ ਔਰ ਰਾਇਆ ਮੇਰਾ ਸੱਜਣ ਪਿਆਰਾ ਗੁਰਮੇਲਾ ਮੇਰਾ ਮਨ ਜੀਵਾਈਆ ਜੀਓ ਮੇਰੇ ਮਨ ਤਨ ਆਸਾ ਪੂਰੀਆ।

ਕਰਤਾ ਮੇਰਾ ਚੋਦੀ ਜੀ ਔਰ ਆਪੇ ਕਾਣਿਓ ਪਾਇਦਾ ਮੇਰੇ ਗੋਬਿੰਦਾ ਹਰ ਆਪੇ ਗੋਪੀ ਖੋਜੀ ਜੀ ਔਰ ਆਪੇ ਸਭ ਘੱਟ ਭੁਗਦਾ ਮੇਰੇ ਗੋਬਿੰਦਾ ਆਪੇ ਰਸੀਆ ਭੋਗੀ ਜੀ ਔਰ ਸੁਜਾਨਾ ਭੁੱਲੇ ਮੇਰੇ ਗੋਬਿੰਦਾ ਆਪੇ ਸਤਿਗੁਰ ਜੋਗੀ ਜੀ।

ਤਰੁਨਾਮਰਦਾਨ ਹੈ ਮੇਰੇ ਗੋਬਿੰਦਾ ਗੁਰਸਬ ਦੀ ਅਰ ਪ੍ਰਭ ਗਾਜੇ ਜੀਓ ਆਪੇ ਸਰਣ ਪਵਾਇਦਾ ਮੇਰੇ ਗੋਬਿੰਦਾ ਅਰ ਭਗਤ ਜਨਾ ਰਾਖ ਲਾਜੇ ਜੀਓ ਵਡਭਾਗੀ ਮਲ ਸੰਗਤੀ ਮੇਰੇ ਗੋਬਿੰਦਾ ਜਨ ਨਾਨਕ ਨਾਮ ਸਿਦਕਾਜੇ ਜੀਓ ਗੌੜੀ ਮਾਝ ਮਹੱਲਾ ਚੌਥਾ ਮੈਂ ਹਰ ਨਾਮੇ ਹਰ ਬਿਰਹੋਂ ਲਗਾਈ ਜੀਓ

ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦਸਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ। ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦਸਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇ ਕੇ ਅੰਡਟ ਕੀਤਾ ਤਰ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀ ਮਾਮਾ ਤੁੱਚੀ ਮਾਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਲ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨੇ ਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੇ ਚਰਨਾਂ ਵਿੱਚ ਸੇਵਕ ਪਰਿਵਾਰ ਸੰਗਤ ਨੂੰ ਅੰਮ੍ਰਿਤ ਅਰਦਾਸ ਬੇਨਤੀ ਜੋਦਰੀ ਅਜਿਹਾ ਚਿਰੀ ਲਿਖਿਆ ਅਤੇ ਇਹ ਹੁਕਮ ਕਮਾਏ ਘੱਲਿਆ ਵੇ ਨਾਨਕ ਸੱਦੀ ਠੇ ਮਹ ਜਾਇਦ ਮਹਾਂਵਾਕ ਅਨੁਸਾਰ ਦਰਕ ਸੇਵਕ ਮਾਤਾ ਬਿਮਲਾ ਦੇਵੀ ਕੌਰ ਸਤਿਗੁਰੂ ਜੀ ਨੇ ਆਪ ਜੀ ਨੇ ਉਹਨਾਂ ਨੂੰ ਆਯੂ ਬਖਸ਼ੀ ਸੀ ਸਵਾਸਾਂ ਦੇ ਪੂੰਜ ਨੂੰ ਭੋਗਦੇ ਹਾਂ ਪਿਛਲੇ ਰੋਗ ਪ੍ਰਲੋਕ ਗਮਨ ਕਰ ਗਏ ਉਹਨਾਂ ਦੇ ਨਿਮਿਤ ਉਹਨਾਂ ਦੇ ਪੰਜ ਭੂਤ ਸਰੀਰ ਸੰਸਕਾਰ ਤੋਂ ਉਪਰੰਤ ਉਹਨਾਂ ਦੇ ਸਮੂਹ ਪਰਿਵਾਰ ਸੰਗਤ ਵੱਲੋਂ ਆਪਦੇ ਜਦ 'ਤੇ ਪਹੁੰਚ ਕੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਾਜ ਪਾਠ ਦੀਆਂ ਸੰਪੂਰਨਤਾਵਾਂ ਹੋਈਆਂ ਆਪਣੇ ਸ਼ਬਦ ਕੀਰਤਨ ਹੋਏ ਸ਼੍ਰੀ ਪੌੜੀ ਗ੍ਰੰਥ ਸਾਹਿਬ ਜੀ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਵਤ ਬਖਸ਼ਣੀ ਵਿਛੜੀ ਆਤਮਾ ਨੂੰ ਚਰਨਾ ਚਨਵਾਸ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਦੇ ਸਿਰ 'ਤੇ ਮਿਹਰ ਬੁਰਾਤ ਭਾਣਾ ਮਨ ਦਾ ਬਲ ਬਖਸ਼ਣਾ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰਮਾਲੇ ਭੇਟ ਕਰਦੇ ਅੰਗੀਕਾਰ ਕਰਨ ਗੁਰਦੁਆਰਾ ਸਾਹਿਬ ਇਸ 'ਤੇ ਵਸਤਰ ਭੇਟ ਕਰਦੇ ਹਨ ਸੇਵਾਵਾਂ ਗੁਰਮੁਖ ਸਾਹਿਬ ਥਾਂਏ ਪਾਵਣੀਆਂ ਪਰਿਵਾਰ ਨੂੰ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁੜ ਬੇਟਾ ਕਿਤੇ ਦਰ ਪ੍ਰਵਾਨ ਕਰਨੀ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ਣੀਆਂ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸਦਬਾਣੀ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਦ ਡਿੱਠੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੀ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਮਾਈ ਮੇਰੀ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ

0: ਨਾਨਕ ਸਰਨ ਗਈ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨ ਧੁੱਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਸਨਮਾਨਯੋਗ ਗੁਰੂ ਸਾਰੀ ਸਾਧ ਸੰਗਤ ਜੀਓ, ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ। ਗੁਰੂ ਘਰ ਦੇ ਮੁੱਖ ਸੇਵਾਦਾਰ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜੰਡੀ, ਉਹਨਾਂ ਪਾਸੋਂ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰੇ ਹੀ ਦੁੱਖ ਦੀ ਘੜੀ 'ਚ ਸ਼ਰੀਕ ਹੋਏ ਹਾਂ। ਸਤਿਕਾਰਯੋਗ ਸਵਰਗਵਾਸੀ ਮਾਤਾ ਬਿਮਲਾ ਦੇਵੀ ਕੌਰ ਸਿੱਧੂ, ਜਿੰਨੀ ਕੁ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ, ਪਿਛਲੇ ਦਿਨੀ ਆਪਣੇ ਸਵਾਸਾ ਦੀ ਪੂੰਜੀ ਨੂੰ ਪੂਰਿਆਂ ਕਰਕੇ ਅਕਾਲ ਚਲਾਣਾ ਕਰ ਗਏ ਅਤੇ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਸਿੱਧੂ ਪਰਿਵਾਰ ਵੱਲੋਂ ਮਾਤਾ ਜੀ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ, ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮੌਂਟ, ਗਿਆਨੀ ਜਗਤਾਰ ਸਿੰਘ ਜੀ, ਗਿਆਨੀ ਜਜਾਰ ਸਿੰਘ ਜੀ, ਇਹਨਾਂ ਦਾ ਜਥਾ ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਗਾਇਨ ਕੀਤਾ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ ਨੇ, ਅਤੇ ਗਿਆਨੀ ਗੁਰਪ੍ਰੀਤ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਅੰਤਿਮ ਅਰਦਾਸ ਕੀਤੀ ਹੈ, ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ ਜਿਨ੍ਹਾਂ ਨੇ ਗੁਰੂ ਜੀ ਦੇ ਹੁਕਮ ਸਰਵਣ ਕਰਾਏ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਪਹਿਲਾਂ ਵੀ ਮੈਂ ਦੱਸਿਆ ਸੀ ਉੱਥੇ ਚੈਪਲ 'ਚ ਕਿ ਮਾਤਾ ਜੀ ਹੁਣੀ ਪੂਰੇ ਮਹਾਰਾਜ ਦੇ ਗੁਰਸਿੱਖ ਅੰਮ੍ਰਿਤਧਾਰੀ ਜਿਨ੍ਹਾਂ ਨੇ ਆਪਣਾ ਜੀਵਨ ਬਤੀਤ ਕੀਤਾ। ਮਹਾਰਾਜ ਦੀ ਬਾਣੀ ਹੈ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗੇ ਜਾਏ ਸੱਚਾ ਪਿੜ ਮੱਲਿਆ। ਸੋ ਮਾਤਾ ਜੀ ਹੁਣੀ ਬੜੇ ਗੁਰਮੁਖ ਸਨ, ਬਹੁਤ ਵਧੀਆ ਜ਼ਿੰਦਗੀ ਹੱਸਦੇ ਰਸਦੇ ਵਿੱਚ ਪਰਿਵਾਰ ਦੇ ਵਿੱਚੋਂ ਗਏ ਆ। ਸੋ ਵਿਛੋੜੇ ਦਾ ਦੁੱਖ ਹਰੇਕ ਨੂੰ ਹੁੰਦਾ ਹੈ, ਸੋ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ, ਆਈ ਹੋਈ ਸੰਗਤ, ਉਹਨਾਂ ਦੇ ਰਿਸ਼ਤੇਦਾਰ, ਮਾਤਾ ਜੀ ਦੇ ਜੀਵਨ ਸਾਥੀ ਸਵਰਗਵਾਸੀ ਬਾਪੂ ਮਨਮੋਹਨ ਸਿੰਘ ਜੀ, ਜੋ ਬਹੁਤ ਦੇਰ ਪਹਿਲਾਂ ਪਰਿਵਾਰ ਨੂੰ ਉਸ ਦੀ ਵੀ ਵਿਛੋੜਾ ਦੇ ਗਏ ਸਨ, ਅਤੇ ਉਹਨਾਂ ਦੇ ਜੋ ਪਰਿਵਾਰ ਹੈ, ਮਾਤਾ ਜੀ ਦੇ ਤਿੰਨ ਬੱਚੇ, ਦੋ ਪੁੱਤਰ, ਇੱਕ ਧੀ ਰਾਣੀ, ਸਤਿਕਾਰਯੋਗ ਸਰਦਾਰ ਇੰਦਰਜੀਤ ਸਿੰਘ ਜੀ ਸਿੱਧੂ ਅਤੇ ਛੋਟਾ ਸਪੁੱਤਰ ਸਰਦਾਰ ਅਜੇ ਸਿੰਘ ਜੀ ਸਿੱਧੂ ਅਤੇ ਉਹਨਾਂ ਦੀ ਧੀ ਰਾਣੀ ਭੈਣ ਜੀ ਕਮਲਜੀਤ ਕੌਰ ਸਿੱਧੂ ਅਤੇ ਦਮਾਦ ਡਾਕਟਰ ਸੁਰਜੀਤ ਸਿੰਘ ਜੀ ਸਿੱਧੂ, ਬਾਕੀ ਇਹਨਾਂ ਦੀਆਂ ਦੋ ਨੌਂ ਰਾਣੀਆਂ ਭੈਣ ਜੀ ਅਮਰਜੀਤ ਕੌਰ ਸਿੱਧੂ ਅਤੇ ਭੈਣ ਜੀ ਸ਼ਰਨਜੀਤ ਕੌਰ ਸਿੱਧੂ, ਸਾਰਾ ਹੀ ਪਰਿਵਾਰ ਅੱਜ ਬੜੇ ਸਦਮੇ 'ਚ ਹੈ ਅਤੇ ਮੈਂ ਅਰਦਾਸ ਕਰਦਾ ਕਿ ਮਹਾਰਾਜ, ਇਹ ਜੋ ਮਾਤਾ ਜੀ ਦਾ ਵਿਛੋੜਾ ਹੈ, ਇਸ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਚੱਲਣ ਦੀ ਸਮਰੱਥਾ ਬਖਸ਼ਣ, ਜੋ ਗੁਰੂ ਘਰ ਦੀ ਬਖਸ਼ਿਸ਼ ਹੈ, ਜੋ ਗੁਰੂ ਘਰ ਵੱਲੋਂ ਜੋ ਸੰਗਤ ਸਨਮਾਨ ਹੈ, ਇਸ ਦੁੱਖ ਦੀ ਘੜੀ 'ਚ ਗੁਰੂ ਦੀ ਬਲੈਸਿੰਗ ਜਿਹੜੀ ਆ, ਉਹ ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ, ਮਾਤਾ ਜੀ ਦੇ ਵੱਡੇ ਸਪੁੱਤਰ ਸਰਦਾਰ ਇੰਦਰਜੀਤ ਸਿੰਘ ਜੀ ਨੂੰ, ਇਹ ਜੋ ਸਰੂਪਜ ਦੀ ਦਾਤ ਦਿੱਤੀ ਜਾਵੇ ਤਾਂ ਜੋ ਇਹ ਦੁੱਖ ਝੱਲਣ ਦੀ ਸਮਰੱਥਾ ਮਹਾਰਾਜ ਇਸ ਪਰਿਵਾਰ ਨੂੰ ਬਖਸ਼ਣ ਅਤੇ ਪਰਿਵਾਰ ਨੂੰ ਮਾਤਾ ਜੀ ਦੇ ਵਿਛੋੜੇ ਤੋਂ ਬਾਅਦ ਸਾਰਿਆਂ ਨੂੰ ਹੌਸਲਾ ਦੇ ਕੇ ਨਾਲ ਲੈ ਕੇ ਚੱਲਣ। ਸਰਦਾਰ ਇੰਦਰਜੀਤ ਸਿੰਘ ਜੀ ਸਿੱਧੂ ਆ ਕੇ ਆਪਣਾ ਮੱਥਾ ਟੇਕ ਕੇ ਸਰੂਪ ਦੀ ਦਾਤ ਲੈ ਲੈਣ। ਗਿਆਨੀ ਜਗਤਾਰ ਸਿੰਘ ਜੀ।

ਸੋ ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਸਮਰੱਥਾ ਦੇਣ ਮਹਾਰਾਜ, ਸਾਰੇ ਪਰਿਵਾਰ ਨੂੰ ਹੌਸਲਾ ਦੇ ਕੇ ਇਸ ਦੁੱਖ ਦੀ ਘੜੀ ਦੇ ਵਿੱਚੋਂ ਅੱਗੇ ਲੈ ਕੇ ਚੱਲਣ। ਸੋ ਹੁਣ ਜੇ ਕਿਸੇ ਨੇ ਵੀ ਪਰਿਵਾਰ ਵੱਲੋਂ ਕਿਸੇ ਨੇ ਵੀ ਕੋਈ ਸ਼ਬਦ ਬੋਲਣੇ ਹੋਣ, ਇਹ ਤੁਹਾਡੀ ਆਪਣੀ ਸਟੇਜ ਹੈ, ਤੁਸੀਂ ਆ ਕੇ ਕੋਈ ਵੀ ਮੇਰਾ ਵੀਰ ਆ ਕੇ ਬੋਲ ਸਕਦਾ। ਮੈਂ ਫਿਰ ਬਹੁਤ ਪਤਵੰਤੇ ਸੱਜਣ ਆਏ ਆ ਜਿਨ੍ਹਾਂ ਦੇ ਇਕੱਲੇ ਇਕੱਲੇ ਦਾ ਨਾਮ ਨਹੀਂ ਲਵਾਂਗਾ। ਸਤਿਕਾਰਯੋਗ ਬਲਕਾਰ ਸਿੰਘ ਜੀ, ਡਾਕਟਰ ਪ੍ਰਿਤਪਾਲ ਸਿੰਘ ਜੀ ਅਤੇ ਹੋਰ ਬਲਵੀਰ ਸਿੰਘ ਜੀ ਢਿੱਲੋਂ, ਹੋਰ ਮੇਰੇ ਵੀਰ ਸੈਨੋ ਦੀਆਂ ਸੰਗਤਾਂ ਬਹੁਤ ਪਹੁੰਚੀਆਂ। ਤੁਸੀਂ ਬੜੀ ਭਾਰੀ ਗਿਣਤੀ ਵਿੱਚ ਆ ਕੇ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਖੜ੍ਹੇ ਹੋ। ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ, ਮੈਂ ਆਪਣੇ ਜੰਡੀ ਪਰਿਵਾਰ ਵੱਲੋਂ, ਸਿੱਖ ਪੰਚਾਇਤ ਦੇ ਸਾਰੇ ਮੈਂਬਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਅਰਦਾਸ ਕਰਦਾ ਹਾਂ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਮਹਾਰਾਜ ਤੀਜੇ ਪਾਤਸ਼ਾਹ ਦੇ ਫਰਮਾਨ ਨੇ ਕਿਹਾ ਜਾਣਾ ਕਿ ਵੀ ਮਰੇਂਗੇ, ਐਸਾ ਮਰਨਾ ਹੋਏ ਜੇਕਰ ਸਾਹਿਬ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਇਹ ਮਹਾਰਾਜ ਦੇ ਹੱਥ ਵੱਸ ਹੈ ਵੀ ਇਹੋ ਜਿਹੀ ਮਰਨੀ ਜਿਹੜੇ ਸਾਹਿਬ ਦੇ ਗੁਰੂ ਦੇ ਲੜ ਲੱਗ ਕੇ ਜਾਂਦੇ ਆ। ਸੋ ਇਹੋ ਜਿਹੀ ਮੌਤ ਹਰ ਇੱਕ ਨੂੰ ਨਹੀਂ ਆਉਂਦੀ, ਕਿਉਂਕਿ ਗੁਰੂ ਵਾਲੇ ਬਣ ਕੇ ਜਾਣਾ ਇਹ ਭਾਗਾਂ ਵਾਲਿਆਂ ਦਾ ਇਹ ਜਿਹੜਾ ਹਿੱਸੇ ਆਉਂਦਾ ਹੈ। ਸੋ ਮੈਂ ਫਿਰ ਇੱਕ ਵਾਰ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ, ਅਜੇ ਕੋਈ ਗਲਤ ਬੋਲ ਗਿਆ ਹਮਾਖੇ ਮਾਤਾ ਜਾਚਕਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੈ ਕਿ ਜੋ ਪਰਿਵਾਰ ਵੱਲੋਂ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਆਪ ਸੰਗਤਾਂ ਲਈ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾਲਾ ਪੜ ਬਾਦ ਬਖਾਣੇ ਸਿਰ ਮਾਰੇ ਚਮਕਾਲਾ ਤਤ ਨਾ ਚੀਨੇ ਬਣੇ ਪੰਡ ਪਰਾਲਾ ਮਨ ਮੋਹ ਗਿਆਨ ਕੁਮਾਰਗ ਪਾਏ ਹਰ ਨਾਮ ਵਿਸਾਰਿਆ ਬਹੁ ਕਰਮ ਦੜਾਏ ਪਵ ਜੁਲ ਡੂਬੇ ਦੂਜੇ ਪਾਏ ਮਾਇਆ ਕਾ ਮੋਹਤਾਜ ਪੰਡਿਤ ਕਹਾਵੈ ਵਿਖਿਆ ਰਹਤਾ ਬਹੁ ਦੁੱਖ ਪਾਵੈ ਜਮਕਾ ਗਲ ਜੀਵੜਾ ਨਿਤ ਕਾਲ ਸੰਤਾਵੈ।

ਪਾਵੈ ਸਾਧੀ ਨਿਰਮਲ ਸਹਿਜ ਸਮਾਵੈ ਹਰ ਕਥਾ ਸੁਣੇ ਸੇ ਧਨਵੰਤ ਦਿਸੈ ਜੁਗ ਮਾਹੀ ਤਿਨ ਕਉ ਸਭ ਨਿਵੇ ਅੰਧਿਨ ਪੂਜ ਕਰਾਹੀ ਸਹਿਜੇ ਗੁਣ ਰਭ ਹੈ ਸਾਚੇ ਮਨ ਮਾਹੀ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮੇਟੇ ਚੌਥੇ ਚਿਤ ਲਾਇਆ ਨਾਨਕ ਹੋਮੇ ਮਾਰ ਬ੍ਰਹਮ ਮਿਲਾਇਆ ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੇ ਬਾਦ ਵਖਾਣੈ ਅੰਤਰ ਤਾਮਸ ਆਪ ਨਾ ਪਛਾਣੈ ਤਾਂ ਪ੍ਰਭ ਪਾਏ ਗੁਰ ਸ਼ਬਦ ਬਖਾਣੇ ਗੁਰਸੇਵਾ

ਤ੍ਰਿਗ ਸ਼ੇਸ਼ ਖਾਲੀ ਕਾਮਣ ਮੋਗਵਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਿਹੋ ਕੁਟੰਬ ਜਿਤ ਹਰ ਪੀਤ ਨਾ ਹੋਏ ਸੋਈ

ਮਹਲਾ ਤੀਜਾ ਸਤਿਗੁਰ ਤੇ ਜੋ ਮੋਹ ਫੇਰੇ ਤੇ ਬੇਮੁਖ ਬੁਰੇ ਦਸਨ ਆਂਦਨ ਬੱਧੇ ਮਾਰੀਅਨ ਫਿਰ ਭੇੜਾ ਨਾਲ ਹਨ।

ਮੇਰੇ ਪਿਆਰਿਆ ਸਤਿਸੰਗ ਸਤਿਗੁਰ ਭਾਲ ਸਤਿਸੰਗਤ ਲਗ ਹਰ ਧਿਆਈਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾਵਟ ਭਾਗੀਆ ਹਰੇਕ ਨਦਰ ਨਿਹਾਲ ਆਪ ਛਡਾਏ ਛੁੱਟੀਐ ਸਤਿਗੁਰ ਚਰਨ ਸੰਭਾਲ ਮਨ ਕਰ ਲਾ ਮੇਰੇ ਪਿਆਰਿਆ ਵਿੱਚ ਦੇਹੀ ਜੋ ਸੰਭਾਲ ਗੁਰ ਨਾਉ ਨਿਧ ਨਾਮ ਵਿਖਾਲਿਆ ਹਰਦਾਤ ਕਰੀ ਦਇਆਲ ਮਨ ਕਰ ਲਾ ਤੂੰ ਚਾਂਚਲਾ ਚਤੁਰਾਏ ਸ਼ਰ ਵਿਕਰਾਲ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤਕਾਲ ਮਨ ਕਰ ਹਲਾਵਟ ਭਾਗੀਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ

ਕਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰ ਲੇ ਹਰ ਰੰਗ ਸਦਾ ਸੰਭਾਲ ਹਰ ਕਦੇ ਨਾ ਉਤਰੇ ਗੁਰ ਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰ ਲੇ ਹਰ ਧਰਵਰ ਪੁਰਖ ਅਕਾਲ ਵੱਡ ਭਾਗੀ ਗੁਰੂ ਕਪਾਇਆ ਜਾਂ ਨਾਨਕ ਨਾਮ ਸੰਭਾਲ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆ ਇੱਕ ਓਅੰਕਾਰ ਸਤਨਾਮ ਕਰਤਾ ਪੁਰ ਗੁਰ ਪ੍ਰਸਾਦ ਜਾਵੇ ਹੋ ਮਨ ਮੈਂ ਕਰਤ ਗਮਾਨਾ ਤਾਵੇ ਬਾਵਰ ਫਿਰਤ ਬਗਾਨਾ ਜਾਵੇ ਹੋ ਅਸਲ ਕਿਰੀਨਾ ਤਾਂ ਤੇਰ ਮਈਆ ਕੱਟ ਕੱਟ ਚੀਨਾ

ਤਾਂ ਵਿਸਨੂੰ ਨਾ ਹੀ ਕਿਸ਼ਤਾ ਤਾ ਜਬ ਇਨਮ ਅਪਨੂੰ ਵਾਧਿਓ ਮੋਹਾ ਆਵੇ ਜਾਏ ਸਜਾਮ ਜੋਹਾ ਜਬ ਇਸ ਤੇ ਸਭ ਇਨਸੇ ਪਰਮਾ ਭੇਦ ਨਾ ਹੀ ਹੈ ਪਾਰ ਬ੍ਰਹਮਾ ਜਬ ਇਨ ਕਿਸ਼ ਕਰ ਮਾਨੇ

ਨੈ ਤਿਪਤਾਵੇ ਨੈ ਸਲਾਤੀ ਜਾਵੇ ਸੇ ਇਹ ਹੋਇਓ ਜੋਲਾ ਪਿੱਛੇ ਲਾਗ ਚਲੀ ਉੱਠ ਕੋਲਾ ਕਰ ਕਿਰਪਾ ਜੋ ਸਤਿਗੁਰੂ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤੋ ਇਸ ਕਰ ਕੀਮਤ ਭਰੀ ਕਨਕ ਰਾਵਣ ਸਭ ਕੁਛ ਏਕੈ ਆਪੇ ਬੁੱਧ ਵਿਚਾਰ ਵਿਵੇਕੈ ਦੂ ਨ ਨੇਰੇ ਸਭ ਕੇ ਸੰਗਾ ਸੱਚ ਸਲਾਹਣ ਨਾਨਕ ਹਰੰਗਾ ਗੌੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕੈ ਹਿਰਦੈ ਰਵਿਆ ਸੋਏ ਮੰਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰਮਨ ਮੇਰੇ ਈਆ ਊਆਂ ਜੋ ਕਾਮ ਤੇਰਾ ਰਹਾਓ ਜਾਸ ਜਪਦ ਭਉ ਅਪਦਾ ਜਾਏ ਤਾਵਤ ਮਨੁਆਇਆ ਬੈਠਾਏ ਜਾਸ ਜਪਦ ਫਿਰ ਦੁੱਖ ਨ ਲਾ